ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ,

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ

ਸਾਹੂਦਾਨ ਪ੍ਰਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

ਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦਰ ਕਰਦੇ ਪ੍ਰੀਤਵਾਨ ਸਮੂਹ ਢਿੱਲੋਂ ਪਰਿਵਾਰ ਸ਼ੀਨਾ ਪਰਿਵਾਰ ਮਾਹਲ ਪਰਿਵਾਰ ਅਤੇ ਸਹੋਤਾ ਪਰਿਵਾਰ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰਾਂ ਵੱਲੋਂ ਨੌ ਨਿਹਾਲ ਸਿੰਘ ਢਿੱਲੋਂ ਉਹਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀਓ ਤੁਰਕੀ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰਾਂ ਨੂੰ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਿਆਰਥ ਰੱਖਣਾ ਸਭ ਪਰਿਵਾਰਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਚ ਪੜਦੇ ਕਜਨੇ ਸੱਚੇ ਪਾਤਸ਼ਾਹ ਜੀਓ ਜਸਲੀਨ ਕੌਰ ਦੀ ਸੱਚੇ ਪਾਤਸ਼ਾਹ ਜੀਓ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਂਗ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ

ਖਾਲਸਾ ਵਾਹਿਗੁਰੂ ਜੀ ਕੀ

ਵਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ

ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਕਿ ਸਮੂਹੀ ਪਰਿਵਾਰ ਸਰਦਾਰ ਨੌ ਨਿਹਾਲ ਸਿੰਘ ਢਿੱਲੋਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆ ਢਿੱਲੋਂ ਪਰਿਵਾਰ, ਸ਼ੀਨਾ ਪਰਿਵਾਰ, ਮਾਹਲ ਪਰਿਵਾਰ ਅਤੇ ਸੋਹਤਾ ਪਰਿਵਾਰ ਵੱਲੋਂ ਜੋ ਦੁਪਹਿਰ ਦੇ ਦੀਵਾਨ ਸਜੇ ਸਨ, ਸੁਖਮਨੀ ਸਾਹਿਬ ਦੇ ਜਾਪ, ਗੁਰਬਾਣੀ ਦੇ ਕੀਰਤਨ ਹੋਏ, ਉਪਰੰਤ ਜੋ ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ, ਸ੍ਰੀ ਮੁੱਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਈਆਂ ਸੰਗਤਾਂ ਦਾ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ ਜੀ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਜੋ ਗੁਰੂ ਕੇ ਲੰਗਰ ਤਿਆਰ ਹਨ, ਆਪ ਸੰਗਤਾਂ ਨੇ ਛੱਕ ਕੇ ਜਾਣਾ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਥੋੜੀ ਵੱਡੀ ਹੂੰ ਵੱਡਾ ਆਪਾ ਤੇਰਾ ਮਤਬਾ ਰੰਗ ਪਰੰਗ ਨੇਕ ਨਾ ਜਾ ਮਨ ਕਤਬਾ ਜੀ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਅਦਾਈ ਤੂੰ ਨਿਖਰ ਮਾਨ ਮਹੱਤਾ ਤੇਰੇ ਆਪਣਾ ਆਪ ਦਾ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ।

ਦਿਲ ਹੱਥ ਦਿਵਸ ਰਾਤ ਤੋਂ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰਿਆਂ ਵਾਜੇ ਧਰਮ ਅਧੂਰ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ

ਤੇ ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ। ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾਂ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ, 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, 4 ਤਰੀਕ ਨੂੰ ਢਾਡੀ ਦਰਬਾਰ ਹੋਣਗੇ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਭੁੱਲ ਚੁੱਕ ਦੀ ਖਿਮਾ। ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ 7:30 ਵਜੇ ਤੀਕਰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਬੜਾ ਹੀ ਗਜਬ ਦਾ ਸ਼ਬਦ ਸਤਿਗੁਰੂ ਕਹਿੰਦੇ ਨੇ, ਮੈਂ ਤੇਰੇ ਦਰਦਾਂ ਮੈਂ ਸੇਵਕ ਹਾਂ, ਮੈਂ ਤੇਰੇ ਦਰਦਾਂ ਗੁਲਾਮ ਹਾਂ। ਔਰ ਕਦੀ ਕਦੀ ਗੁਲਾਮ ਕੋਲੋਂ ਗਲਤੀ ਹੋ ਜਾਂਦੀ, ਭੁੱਲਣ ਅੰਦਰ ਸਭ ਭੁੱਲ। ਗੁਰੂ ਕਰਤਾਰ ਪਰ ਮੈਂ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਦਰ ਜਿਹੜਾ ਹੈ ਇਹ ਛੱਡਣਾ ਨਹੀਂ ਚਾਹੁੰਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹ ਦਰ ਉਹ ਹੈ ਜੋ ਸਾਰਿਆਂ ਨੂੰ ਗਲਵੱਕੜੀ ਲੈ ਲੈਂਦਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਉਹ ਆਦਮੀ ਇੱਥੇ ਆਵੇ ਸ਼ਰਨ ਆਵੇ ਤਾਂ ਨਿਰਮਲ ਨਿਰਮਲ ਮੈਨੇ ਪਵਿੱਤਰ ਹੋ ਜਾਂਦਾ। ਗੁਰੂ ਕਹਿੰਦੇ ਨੇ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਦਾਸ। ਗੁਰਬਾਣੀ ਚ ਬੜੀ ਜਗ੍ਹਾ ਇਹ ਸ਼ਬਦ ਦੇ ਹਵਾਲੇ ਮਿਲਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ

ਉਹ ਗੁਲਾਮ ਨੂੰ ਖਰੀਦ ਲਿਆ ਜਾਏ। ਪਹਿਲਾਂ ਸਮਾਂ ਸੀ ਜਦੋਂ ਦਾਸ ਪ੍ਰਥਾ ਚੱਲਦੀ ਸੀ, ਸਲੇਵਰੀ, ਗੁਲਾਮ ਵਿਕਦੇ ਸਨ। ਔਰ ਜਦੋਂ ਗੁਲਾਮ ਨੂੰ ਚਾਕਰ ਨੂੰ ਖਰੀਦ ਲਈਦਾ ਸੀ ਤੇ ਫਿਰ ਗੁਲਾਮ ਦੀ ਕੋਈ ਮਰਜ਼ੀ ਨਹੀਂ ਸੀ ਚੱਲਦੀ, ਫਿਰ ਮਰਜ਼ੀ ਮਾਲਕ ਦੀ ਚੱਲਦੀ ਸੀ। ਇਸ ਕਰਕੇ ਨੌਕਰ ਦੇ ਵਿੱਚ ਤੇ ਚਾਕਰ ਦੇ ਵਿੱਚ ਫਰਕ ਹੈ। ਨੌਕਰ ਜਿਹੜਾ ਹੈ, ਕਿਸੇ ਦੇ ਘਰ ਕੋਈ ਮੁਲਾਜ਼ਮ ਬਣਿਆ ਹੋਵੇ ਤੇ ਮਾਲਕ ਉਹਨੂੰ ਕਿਤੇ ਕੌੜਾ ਬੋਲ ਦੇਵੇ ਤੇ ਉਹ ਕਹੇਗਾ ਜਾ ਮੈਂ ਤੇਰੀ ਨੌਕਰੀ ਨਹੀਂ ਕਰਦਾ, ਮੈਂ ਤੇਰਾ ਨੌਕਰ ਹੀ ਨਹੀਂ। ਪਰ ਜਿਹੜਾ ਬੈ ਖਰੀਦ ਹੈ, ਜਿਸ ਨੂੰ ਮੁੱਲ ਦੇ ਕੇ ਖਰੀਦ ਲਿਆ ਜਾਂਦਾ, ਉਸ ਗੁਲਾਮ ਦੀ ਆਪਣੀ ਮਰਜ਼ੀ ਖਤਮ ਹੋ ਜਾਂਦੀ, ਉਹ ਚਾਕਰ ਆਪਣੀ ਗੱਲ ਨਹੀਂ ਕਰ ਸਕਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਲਿਖਿਆ ਬਾਣੀ ਚ ਕੇ ਚਾਕਰ ਲੱਗੇ ਚਾਕਰੀ ਨਾਲੇ ਗਾਰ ਬਵਾਦ। ਇੱਕ ਤੇ ਗੁਲਾਮ ਹੋ ਗਿਆ ਤੇ ਨਾਲ ਗਰਵ ਮੈਨੇ ਹੰਕਾਰ, ਵਾਦ ਮੈਨੇ ਗੱਲਾਂ। ਮਾਲਕ ਦੇ ਨਾਲ ਹੰਕਾਰ ਦੀਆਂ ਗੱਲਾਂ ਕਰਦਾ ਉਹਦੇ ਦਰ ਤੇ ਖਲੋ ਕੇ, ਇੱਥੇ ਤੇ ਨਿਮਰਤਾ ਪ੍ਰਧਾਨ ਹੈ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਇੱਕ ਪਾਸੇ ਤੂੰ ਚਾਕਰੀ ਲੱਗਾ ਹੋਇਆ ਹੈ ਤੇ ਦੂਸਰੇ ਪਾਸੇ ਹਉਮੈ ਦੀ ਬਦਬੂ ਤੇਰੇ ਵਿੱਚੋਂ ਪ੍ਰਗਟ ਹੋ ਰਹੀ ਹੈ। ਭਾਵੇਂ ਕਈ ਧਾਰਮਿਕ ਕਰਮ ਕਾਂਡ ਕਰਦੇ ਨੇ, ਸੇਵਾ ਆਦਿ ਵੀ ਕਰਦੇ ਨੇ, ਪਰ ਹੰਕਾਰ ਅੰਦਰੋਂ ਨਹੀਂ ਜਾਂਦਾ। ਬੜੇ ਬੜੇ ਸਾਲਾਂ ਦੇ ਲੋਕ ਲੱਗੇ ਹੋਏ, ਗੁਰੂ ਕਹਿੰਦੇ ਨੇ ਇਹ ਚਾਕਰ ਪ੍ਰਵਾਨ ਨਹੀਂ। ਨਾਲੇ ਗਰਭਵਾਦ ਗੱਲਾਂ ਕਰੇ ਹਨੇਰੀਆਂ, ਬਹੁਤ ਜ਼ਿਆਦਾ ਗੱਲਾਂ ਕਰਦਾ, ਆਪਣੇ ਆਪ ਨੂੰ ਦਰਸਾਉਂਦਾ, ਦੇਖੋ ਮੈਂ ਕਿੰਨਾ ਕੰਮ ਕਰਦਾ, ਸਾਡੇ ਤੋਂ ਬਗੈਰ ਇਹ ਕੰਮ ਚੱਲ ਹੀ ਨਹੀਂ ਸਕਦਾ, ਇਹ ਸਿਸਟਮ ਕਿੱਦਾਂ ਚੱਲੇਗਾ ਜੇ ਅਸੀਂ ਨਾ ਹੋਈਏ। ਗੁਰੂ ਕਹਿੰਦੇ ਤੂੰ ਇੱਥੋਂ ਜਾ ਕੇ ਵੇਖ, ਇਹ ਸਿਸਟਮ ਇਹ ਤੇਰੇ ਤੋਂ ਵੀ ਵਧੀਆ ਚੱਲਣਗੇ। ਇੱਕ ਦਰੁਕੇ ਨੇ, ਦੁਨੀਆਂ ਇਸ ਤਰ੍ਹਾਂ ਚੱਲਦੀ ਔਰ ਚੱਲਦੀ ਰਹਿਣੀ। ਗੱਲਾਂ ਕਰੇ ਗਨੇਰੀਆਂ ਖਸਮ ਨਾ ਪਾਏ ਸਾਧ। ਫਿਰ ਅੱਗੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੁਗਤੀ ਦੱਸਦੇ ਨੇ ਕਿ ਕੀ ਢੰਗ ਹੈ। ਆਪ ਗਵਾਏ ਸੇਵਾ ਕਰੇ, ਆਪ ਗਵਾਈਏ ਤਾਂ ਸ਼ੌਕ ਆਈਏ।

0: ਪਾਵੇ ਮਾਂ
1: ਤਾਂ ਕਿਛ ਪਾਵੇ ਮਾਂ
0: ਨਾਨਕ ਜਿਸ ਨੂੰ ਲੱਗਾ ਤਿਸ ਮਿਲੇ
1: ਜਿਸ ਨੂੰ ਲੱਗਾ ਹੈ ਨਾ ਜਿਹਦੇ ਰਸਤੇ ਚ ਚੱਲਦਾ ਪਿਆ ਨਾਨਕ ਕਹਿੰਦੇ ਨੇ ਜਿਸ ਨੂੰ ਲੱਗਾ ਤੇ ਉਹਨੂੰ ਫਿਰ ਮਿਲ ਪੈਂਦਾ ਹੈ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਤੇ ਲੱਗਾ ਸੋ ਪ੍ਰਵਾਨ ਉਹ ਗੁਲਾਮ ਜਿਹੜਾ ਹੈ ਉਹ ਲਾਲਾ ਗੋਲਾ ਜਿਹੜਾ ਹੈ ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਤੇ ਉਹ ਸਦਾ ਸੇਵਾ ਚ ਰਹਿੰਦਾ ਹੈ ਕਹਿੰਦਾ ਦੱਸੋ ਪਾਤਸ਼ਾਹ ਕੀ ਚਾਹੀਦਾ ਜੇ ਤੁਹਾਨੂੰ ਆਟੇ ਦੀ ਲੋੜ ਤਾਂ ਮੈਂ ਆਟਾ ਪੀਸ ਕੇ ਲਿਆਉਂਦਾ ਜੇ ਤੁਹਾਨੂੰ ਪਾਣੀ ਦੀ ਲੋੜ ਤਾਂ ਮੈਂ ਪਾਣੀ ਭਰ ਕੇ ਲਿਆਉਂਦਾ ਪੀਏ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਂ ਇੱਥੋਂ ਤੱਕ ਦਾ ਇਹ ਆਸ਼ਾ ਹੈ ਅਗਲੀ ਪੰਕਤੀ ਦਾ ਆਸ਼ਾ ਫਿਰ

ਆਖੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਕਹਿੰਦੇ ਨੇ ਲੂਣ ਹਰਾਮੀ, ਸੇਵਕ ਹੋਣ ਦੇ ਬਾਵਜੂਦ ਵੀ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ। ਤੋ ਗੁਲਾਮ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਨੀਵਾਂ ਰੱਖੇ, ਹੁਕਮ ਚ ਰਵੇ, ਕਿਉਂਕਿ ਗੁਰੂ ਜਿਹੜਾ ਇਹ ਪਰਖ ਕਰਦਾ। ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਦੀ ਗੱਲ ਹੈ, ਉਹਨਾਂ ਨੇ ਭਾਈ ਜੇਠਾ ਅਤੇ ਭਾਈ ਰਾਮਾ ਦੋਨੋਂ ਜਵਾਈ ਸਨ ਉਹਨਾਂ ਦੇ, ਰਾਮੇ ਨੂੰ ਵੀ ਕਿਹਾ ਤੇ ਜੇਠਾ ਜੀ ਨੂੰ ਵੀ ਕਿਹਾ ਕਿ ਇੱਕ ਥੜਾ ਬਣਾਓ, ਇੰਨੀ ਕੁ ਉਚਾਈ ਦਾ ਥੜਾ ਚਾਹੀਦਾ, ਇੰਨੀ ਕੁ ਸਾਈਜ਼ ਦਾ ਥੜਾ ਚਾਹੀਦਾ, ਅਸੀਂ ਉੱਤੇ ਬੈਠਿਆ ਕਰਨਾ। ਤੇ ਉਹਨਾਂ ਨੇ ਉਸੇ ਤਰ੍ਹਾਂ ਕੀਤਾ, ਰਾਮੇ ਨੇ ਵੀ ਬਣਾਇਆ ਤੇ ਜੇਠੇ ਨੇ ਵੀ ਥੜਾ ਬਣਾਇਆ। ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਂਦੇ ਨੇ ਰਾਮੇ ਕੋਲ, ਕਹਿਣ ਲੱਗੇ ਰਾਮਿਆਂ ਜਿਸ ਤਰ੍ਹਾਂ ਤੈਨੂੰ ਥੜਾ ਬਣਾਉਣ ਵਾਸਤੇ ਆਖਿਆ ਸੀ ਨਾ, ਉਹ ਢੰਗ ਦਾ ਤੂੰ ਬਣਾਇਆ ਨਹੀਂ ਜੋ ਮੈਂ ਤੈਨੂੰ ਕਹਿ ਕੇ ਕਿਹਾ ਸੀ। ਹੁਣ ਗੱਲਾਂ ਕਰੇ ਘਨੇਰੀਆਂ, ਕਹਿਣ ਲੱਗਾ ਮਹਾਰਾਜ ਜਿੱਦਾਂ ਤੁਸੀਂ ਕਿਹਾ ਸੀ ਉਹੋ ਜਿਹਾ ਤੇ ਬਣਾਇਆ, ਉਹੀ ਸਾਈਜ਼ ਹੈ, ਸਾਰਾ ਕੁਛ ਐਨ ਪੈਨ ਜਿੱਦਾਂ ਤੁਸੀਂ ਦੱਸ ਕੇ ਗਏ ਸੋ, ਐਨ ਕੁਛ 19-21 ਦਾ ਫਰਕ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ, ਇਹਨੂੰ ਢਾ ਦਿਓ, ਤੋੜ ਦਿਓ ਬਣੇ ਥੜੇ ਨੂੰ, ਮਾਰੇ ਕਹਿੰਦੇ ਤੋੜ ਦਿਓ, ਨਵਾਂ ਬਣਾਓ, ਇਸ ਤਰ੍ਹਾਂ ਦਾ ਕਰਕੇ ਥੋੜਾ ਫਰਕ ਪਾ ਕੇ ਬਣਾਓ। ਭਾਈ ਜੇਠੇ ਕੋਲ ਵੀ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜ, ਤੇ ਉਹੀ ਓ ਗੱਲ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੇਠੇ ਆ ਥੜਾ ਜਿਹੜਾ ਜਿਸ ਤੂੰ ਉਹ ਜਿਹਾ ਨਹੀਂ ਬਣਾਇਆ ਜਿਹੋ ਜਿਹਾ ਅਸੀਂ ਤੈਨੂੰ ਕਹਿ ਕੇ ਗਏ ਸੀ। ਤੇ ਪਤਾ ਜੇਠਾ ਕੀ ਕਹਿੰਦਾ, ਆਪ ਜੁਗਾ ਦਇਆ ਪਤ ਦਾਤਾ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ। ਪਾਤਸ਼ਾਹ ਜੀ ਮੈਂ ਅਲਬਗ ਜੀਵ ਹਾਂ, ਤੁਸੀਂ ਸਲਬਗ ਹੋ, ਤੁਸੀਂ ਸੰਪੂਰਨ ਹੋ, ਮੈਂ ਕੋਸ਼ਿਸ਼ ਕੀਤੀ, ਮੇਰੇ ਕੋਲ ਭੁੱਲ ਹੋ ਗਈ ਹੋਏਗੀ ਮੈਨੂੰ ਪਤਾ, ਤੇ ਤੁਸੀਂ ਸਿਰ ਤੇ ਹੱਥ ਰੱਖੋ, ਕਿਰਪਾ ਕਰੋ, ਇਹ ਥੜਿਆ ਦੁਬਾਰਾ ਆਪ ਜੀ ਕਿਰਪਾ ਕਰਕੇ ਮੇਰੇ ਕੋਲ ਦੁਬਾਰਾ ਬਣਵਾ ਲਓ ਜਿੱਦਾਂ ਆਪ ਜੀ ਨੂੰ ਚਾਹੀਦਾ। ਕਹਿੰਦੇ ਇਤਿਹਾਸ ਦੇ ਵਿੱਚ ਤੀਜੀ ਵਾਰੀ ਰਾਮੇ ਨੂੰ ਆਖਿਆ, ਰਾਮਾ ਕਹਿਣ ਲੱਗਾ ਜਾਓ ਜਿਹਨੂੰ ਕੋਲ ਬਣਵਾਉਣਾ ਬਣਵਾ ਲਓ, ਮੈਂ ਨਹੀਂ ਬਣਾਉਂਦਾ ਥੜਾ, ਕਿਸੇ ਹੋਰ ਸੇਵਾਦਾਰ ਨੂੰ, ਕਿਸੇ ਹੋਰ ਨੌਕਰ ਨੂੰ ਕਹੋ। ਹਿਸਟਰੀ ਚ ਕਹਿੰਦੇ 72 ਵਾਰੀ 72 ਟਾਈਮਸ ਭਾਈ ਜੇਠਾ ਜੀ ਨੇ ਥੜਾ ਬਣਾਇਆ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਦੇ ਉੱਤੇ। ਇਹ ਹੈ ਗੁਲਾਮ ਬਿਰਤੀ, ਹਉਮੈ ਦੀ ਨਿਵਿਰਤੀ, ਸਤਿਗੁਰ ਸੱਚੇ ਪਾਤਸ਼ਾਹ ਕਿਸ ਰੰਗ ਵਿੱਚ ਪ੍ਰਸੰਨ ਹੋ ਜਾਂਦੇ ਨੇ। ਤੋ ਗੁਰੂ ਕਹਿੰਦੇ ਕਿ ਮੈਂ ਤੇਰੇ ਦਰ ਦਾ ਖਰੀਦਿਆ ਹੋਇਆ ਗੁਲਾਮ ਹਾਂ, ਕੀਰਤਨ ਦੀ ਸਮਾਪਤੀ ਹੈ, ਸਮਾਂ ਮੇਰਾ ਹੋ ਗਿਆ, ਇਹ ਗੱਲ ਫਿਰ ਕਦੀ ਪੂਰੀ ਕਰਾਂਗੇ, ਕਿਉਂਕਿ ਕੀਰਤਨ ਦੇ ਵਿੱਚ ਪੂਰੀ ਕਥਾ ਕਰਨੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ, ਉਹ ਗੱਲ ਕਈ ਵਾਰੀ ਸਮ ਤੇ ਨਹੀਂ ਆਉਂਦੀ। ਤੋ ਆਪ ਜੀ ਸਾਰੇ ਜਾਣੀ ਜਾਣ ਹੋ, ਸੰਗਤ ਜਿਹੜੀ ਹੈ ਉਹ ਸਮਰੱਥ ਹੈ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਮਤਲਬ ਇਹ ਕਹਿਣ ਤੋਂ ਹੈ ਕਿ ਜਿਹੜਾ ਉਹਦੇ ਦਰ 'ਤੇ ਆ ਜਾਂਦਾ, ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਦਰ ਹੁਣ ਸਾਡੇ ਕੋਲ ਛੁਡਾਈ ਨਾ, ਅਸੀਂ ਸਾਰੀ ਉਮਰ ਇਸ ਦਰ 'ਤੇ ਬੈਠ ਕੇ ਤੇਰੇ ਗੁਰੂਆਂ 'ਚ ਬੈਠ ਕੇ ਅਸੀਂ ਕੀਰਤਨ ਕਰਨਾ ਚਾਹੁੰਦੇ ਹਾਂ, ਔਰ ਕੀਰਤਨ ਕਰਦੇ ਕਰਦੇ ਹੀ ਆਪਣੇ ਅੰਤਲੇ ਸਵਾਸ ਤੱਕ ਪਹੁੰਚਣਾ ਚਾਹੁੰਦੇ ਹਾਂ। ਇਹ ਸਾਡਾ ਹੈ ਕਿ ਅਸੀਂ ਇਸ ਲਾਲੇ ਗੋਲੇ ਦੀ ਬਿਰਤੀ ਨੂੰ ਅਡੋਪਟ ਕਰਕੇ ਤੁਹਾਡੇ ਉਪਦੇਸ਼ ਨੂੰ ਧਾਰਨ ਕਰ ਸਕੀਏ। ਇਹ ਆਪਣੀ ਬਖਸ਼ਿਸ਼, ਆਪਣੀ ਕਿਰਪਾ ਜਿਹੜੀ ਹੈ, ਤੁਸੀਂ ਆਪਣੀ ਵਡਿਆਈ ਸਾਨੂੰ ਬਖਸ਼ਿਸ਼ ਕਰੋ।

0: ਪਹਿਲਾ ਚੋਕਾ ਲਿਖੇ ਮਾਂ ਆਓ ਅਗਲਾ ਪ੍ਰੋਗਰਾਮ ਸ਼ਰਮਲ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਮਲ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਸਵਾਹ ਸਭ ਸੰਗਤਾਂ ਨਾਮ ਸਿਮਰਨ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਤੇ ਕੀਰਤਨ, ਨਾਮ ਸਿਮਰਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ।

ਦੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਮਾਰੇ, ਰਾਮ ਨਾਮ ਲਾਗਾ, ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਕੀ ਚੌ ਗਿਰਦ ਹਮਾਰੇ, ਰਾਮਕਾਰ ਦੁਖ ਲਗਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦਿਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ

ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਖਾਲਸਾ

God such, happy such, Nanak Hosi.

वाहे गुरु वाहे गुरु वाहे गुरु वाहे

वाहे गुरु, वाहे गुरु, वाहे गुरु।

Vaheguru, Vaheguru, Vaheguru, Vaheguru, Vaheguru.

गुरु वाहे गुरु वाहे गुरु वाहे गुरु वाहे

Guru Vai Guru

Vaheguru, Vaheguru, Vaheguru, Vaheguru, Vaheguru.

Later.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮੁਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ।

ਮਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ

ਵਾਲਾ ਪ੍ਰਭ ਕਉ ਸਿਮਰੇ ਸੇ ਪਾਰਿ ਉਪਕਾਰੀ ਪ੍ਰਭ ਕਉ ਸਿਮਰੇ ਤਿਨ ਸਦਬ ਲਿਹਾਰੀ ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰੇ ਤਿਨ ਆਤਮ ਜੀਤਾ ਪ੍ਰਭ ਕਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹ ਸੇ ਜਨ ਜਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੀ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਅਕਾਰਾ ਹਰ ਸਿਮਰਨ ਮਹਿਆ ਨਿਰੰਕਾਰਾ ਕਰ ਕਿਰਪਾ ਜਿਸ ਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਕੜ ਕੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਡ ਪਾਪ ਪਰਿਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ

ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਵ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ

ਬ੍ਰਹਮਸਪਤਿ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿਜ ਨਹਿਉ ਵਾਰਿਆ ਬਾਰ ਬਿਵਸਥਾ ਤੁਰੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਮ ਪ੍ਰਸਾਗ ਸੈਨ ਮੁਖਿਆ ਪਿਆਮ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ

ਜਾਣ ਸਦਾ ਸਦਾ ਭੂਲਨ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸਰਾਮ ਕਰੇ ਸੰਗ ਸੁਹਾਈ ਤਿਸ ਪਰ ਹਰੇ

ਤਰੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਦ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬਹੁ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੇ

ਤਰਸ ਵਿਭਾਗੀ ਪਾਈਏ ਬ੍ਰਹਮ ਗਿਆਨੀ ਕਾਉ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਉ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ।

ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਬਤ ਹੋਏ ਮਲੀਨ ਸੰਤ ਕੇ ਦੁਖਨ ਸੋ ਬਾਤ ਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਇ ਸੰਤ ਕੇ ਦੁਖਨ ਥਾਨ ਪ੍ਰਗਟ ਹੋਏ

ਸੰਤ ਕੇ ਦੁਖੀ ਕੋ ਦਿਆਨ ਪ੍ਰਭਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋ ਥਾਰਿਓ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ

ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਰੋਗ ਰੂਪ ਨਰੇਖ ਨਰੰਗ ਤ੍ਰਿਹੁ ਗੁਣ ਤੇ ਪ੍ਰਭ ਭੇਨ ਤੁਸੇ ਬਿਜਾਏ ਨਾਨਕ ਅਜ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਬਣ

ਕੇ ਸਾਂਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹ ਸਮਾਣੀ

ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਾਤ ਜਿਸ ਕੀ ਸ੍ਰੇਸ਼ਟ ਸੁ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋਤ ਸੁਭਾਵ ਸੋ ਵਰਤੀਆ ਵਿਸਮਣ ਵਿਸਮ ਭੈ ਵਿਸਵਾ ਜਿਨ ਬੂਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ

ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆ।

ਨਾਮ ਹਰਵਾਤ ਇਹੋ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮਨ ਤੇ ਕਾਸ ਰਾਖ ਮਨ ਵਾਹਿ ਸਰਵ ਰੋਗ ਨਾਨਕ ਮਿਟ ਜਾਹਿ ਜਿਸ ਧਨ ਕੋ ਚਾਰ ਖੁੜ ਉਠਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੇ ਭਲੀ ਕਰਨੀ ਸਾ ਸੋਭਾ ਪਰ ਹਰ ਕੀ ਸਰਨੀ ਅਣਕੀ ਭਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖ ਦਲਾਏ।

ਤਿਸ ਤਰਿ ਵਰਗਾਮ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਜ ਜੀ ਕੀ ਜੁਗਤ ਜਾ ਕੇ ਸਭਾਥ ਅੰਤਰ ਬਾਰ ਜਾਨੋ ਸਾਧ ਗੁਣ ਦਾਨ ਬੇਅੰਤੇ ਪਾਰ ਨਾਨਕ ਦਾਸ ਦਾ ਬ੍ਰਿਹਾਰ ਪੂਰਨ ਪੂਰ ਰਹਿ ਦਿਆਲ ਸਮੀ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਨੇ ਆਪ ਅੰਤਰ ਜਾਮੀ ਰਹੋ ਬੇ ਆਪ ਪ੍ਰਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸੁਤ ਸੇ ਤਿਆਤ

ਹੈ। ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲੱਭ ਦੇਖਾਂ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆ ਆਠ ਪਹਿਰ ਪ੍ਰਭ ਭੇਖੋ ਨੇਰਾ ਮਿਤੇ ਅਗਿਆਨ ਬਿਨਸੈ ਅੰਧੇਰਾ।

ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਜਾ ਮਨ ਤਨ ਨਾਮ ਜਪੋ ਲੈ ਵਿਲਾਜ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰਹੁ ਵਪਾਰੀ ਦਰਗੇ ਨਿਵੇਖੇ ਤੁਮਾਰੀ

ਆਵਣ ਜਾਣ ਖੇਰ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੈ ਮਦ ਹਲਿਪ ਤੋ।

ਸ਼ਾਸਤਰੀਓ ਚਿਤ ਚਿਤ ਬਹੁ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕਾਹੇ ਉਧਾਰ ਉੱਤਮ ਸਲੋਕ ਸਾਧ ਕੇ ਬਚਨ ਅਬਲੀਕ ਲਾਲ ਇਹ ਰਤਨ ਸੰਤ ਕੁਮਾਰ

ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵਿਪਰਵਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ ਆਖੇ ਮੰਗੇ ਹੈ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਾਨ ਰੱਖੀਐ ਭਾਉ, ਦੁਖ ਪਰਹਾਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ,

ਨਾ ਜਾਈ। ਤੀਰਥ ਨਾਵਾਂ ਜੇਤ ਸਭਾਵਾਂ ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ। ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤਿਹਾ ਕੋਹੇ ਨਾ ਸੁੱਚਈ, ਜੇ ਤਿਸ ਗੁਣ ਕੋਹੇ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼,

ਅਵਕਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤ

ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ

ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਰਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਤਾਤ ਬਾਣੀ ਬਰਮਾਹੋ ਸਤ ਸੁਹਾਣ ਸਦਾ ਮਨ ਚਾ

ਵਾਹ ਪਵਹ ਸਮੁੰਦਰਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਸਮਨ ਹੋ ਨਾ ਵਿਸਰਹ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਹੋ ਉੱਚੇ ਉੱਪਰ ਉੱਚਾ ਨਾਹੋ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕਿਤੇ ਮੰਗੇ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁਗ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ

ਜਾਹੇ ਆਮਲ ਭਾਏ ਆਮਲਾ ਸਮਾਹੇ ਆਮਲ ਧਰਮ ਆਮਲ ਦੀਬਾਣ ਆਮਲ ਤੁਲ ਅਮਲ ਪ੍ਰਵਾਣ ਆਮਲ ਬਖਸ਼ੀਸ਼ ਆਮਲ ਨਿਸ਼ਾਨ ਆਮਲ ਕਰਮ ਅਮਲ ਪ੍ਰਵਾਣ ਆਮਲੋ ਆਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾਏ ਗੋਬਿੰਦ

ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਲਖੀਏ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅੰਨ ਕੇਤੇ ਗਾਵਣ ਹਾਰੇ ਗਾਵੈ ਤਹਨੂੰ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇਦਾਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਗਰ ਗਰ ਜਨਸੀ ਮਾਇਆ ਜਿਨ ਉਪਾਈ ਗਰ ਗਰ ਵੇਖੈ ਕੀਤਾ ਆਪਣਾ ਜੇਬ ਤਿਸਦੀ ਵਡਿਆਈ

ਪੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦਿਆ ਬਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰਿਕ ਭੰਡਾਰੀ ਗਲਾਏ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੇ ਜਿਵ ਹੋਵੈ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਹੇ ਲੋਹੇ ਭੰਡਾਰ ਜੋਗ ਛਪਾਇਆ ਸੁਏਕਾ ਵਾਰ ਘਰ ਘਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ

ਸਿਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਮਾਨ, ਨਦਰੀ ਕਰਮ ਪਵੈ ਨਿਸਾਨ, ਕਛ ਪਕਾਈ ਉਥੈ ਪਾਏ, ਨਾਨਕ ਗਇਆ ਜਪੈ ਜਾਏ।

ਇਸ ਕੇਤੀਆ ਕਰਮ ਭੂਮੀ ਮੇਰ ਖੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ

ਤੇ ਮੁਖ ਉਜਲੇ ਕੀਤੀ ਛੁੱਟੀ ਨਾਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬਾਂਦਰਨ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਡਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਫਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਖੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਭਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਪੀਤ ਹੈ ਤਰਮਾਨ ਨਿਧਾਨ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਭੂਤ ਹੈ ਅਵਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਅਚੰਜ ਹੈ ਅਮੀ ਕੈਰ ਵੀ ਕਹਿ ਧੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਡੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਅਪਰਮ ਹੈ ਅਜੀਤ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਗੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਨ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗਰਤਾ ਨਮੋ ਰਾਗ ਰੂਪੇ ਨਮੋ ਰੋਗਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ
നമോ ദാന്താനെ നമോ മാനമാനെ നമോ രോഗരോഗെ നമ സംസനാനെ നമോ മന്ത്രമന്ത്രം നമോ ജന്ത്രയന്ത്രം നമോ ഇഷ്ടേ നമോ തന്ത്രതന്ത്രം സദാ സച്ചിദാനന്ദ സർവം പ്രണാസീയ രൂപേ രൂപേ സമസ്ത നിവാസി സദാ സിദ്ധ ബുദ്ധ ബിരുദ് കർത്ത ആദോ ഉർദ് അർദ്ധം അഗം ഊ ഹർത്ത പരം പരം പരമേശ്വരം പ്രോഷ്പാലം സദാ സർവദാ സിദ്ധാത ദയാലം അഷേദീയ ബേദിയ നാമം അഗാമം സമസ്തോ പരാജി സമസ്തക്താമം തേരാജോര ചാചരീഷാന്ത് ജലേ ഹ തലേ ഹ പീത ഹ അപേ ഹ പ്രഭു ഹ അജു ഹ അതേ സ പേ സ ഭുജംഗ പ്രയാത് ഛന്ദ് അഗാധ്യ ബാധയ ആനന്ദി സ്വരൂപേ നമോ സർവമാനേ സമസ്തേന്ദ നിധാനേ നമ സ്വങ് നിർനാഥേ നമസ്തമംഗ് പ്രമാഥേ നമസ്തമംഗ് അഗഞ്ജേ നമസ്തമംഗ് അപഞ്ജേ നമസ്തമംഗ് അകാലേ നമസ്തമംഗ് അപാലേ നമോ സർവദേശേ നമോ സർവേശേ നമോ രാജരാജേ നമോ സാസാജേ നമോ ശാഹേ നമോ മാഹ മാഹേ നമോ ഗീത ഗീതേ നമോ പ്രീത പ്രീതേ നമോ രോഖ രോഖേ നമോ സുഖ സുഖേ നമോ സർവരോഗേ നമോ സർവഭോഗേ നമോ സർവജീതം നമോ സർവീതം നമോ സർവജ്ഞാനം നമോ പരം താനം നമോ സർവമന്ത്രം നമോ സർവജന്ത്രം നമോ സർവദൃശ്യം നമോ സർവഗ്രസ്യം നമോ സർവരംഗേതര ഭംഗീയനംഗേ നമോ ജീവ ജീവം നമോ ബീജ ബീജേ അഖിജയ ബിജയ സമസ്തം പ്രസജയ കൃപാലം സ്വരൂപേ കുഗർഭം പ്രണാസി സദാ സർവദാ ഹൃത്സിദ്ധം നിവാസി ചർപട ശാന്ത ത്വപ്രസാദ് അമൃത കർമ്മേ അമൃത ധർമ്മേ അഖാല ജോഗയാ ജല ഭോഗയാ ചല രാജയാ ടാൽ സാജയ അഖാൽ ധർമ്മങ്ങള കർമ്മം സർവം ദാത സർവം ജ്ഞാത സർവം പാനെ സർവം മാനെ സർവം പ്രാണം സർവം ത്രാണം സർവം ഭുക്ത സർവം ജുക്ത സർവം ദേവം സർവം പേവം സർവം കാലേ സർവം പാലേർവാൽ ശാന്ത ത്വപ്രസാദ് ആദുർബനാദ്മൂർത്ത അജോൻ പുർഖപാര സർമാന്തർമാൻ ദേവ ഭേവാദുദാഹാര സർപാലക് സർവകാലക് സർവഗോപന കാല ജതർ തത്തർബിരാജേവതുരുപ്രസാദ്രംഗ് നരേഖ ആദ് പ്രഖുദാർമൂർത്ത അജോൻ ആദ് അസേഖ് ദേ സ്വർണ പേ ജാഗരുപ്രേഖനാ രാഗ ജതർ തത്തർ അനുരാഗ നാം കാം ബിഹീൻ പേഹ താമു ന ജായ സർവാൻ സർവതർമാൻ

ਬਿਹੀਨ ਚੱਕਰ ਬਕਰ ਫਿਰੇ ਚਤਰ ਜਗ ਮਾਨੀ ਪ੍ਰਤੀਨ ਲੋਕ ਚਾਵਦਾ ਕੇ ਵਿਖੇ ਜਗ ਜਾ ਪਹੀ ਜੇ ਜਾਪ ਆ ਦੇਵ ਨਾਦ ਮੂਰ ਥਾਪੇ ਸਭ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਸਭ ਅਚਿਵ ਸਿਯਮ ਬਹੁਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤਾ ਭੂਤ ਲਖ ਅਭੇਸ ਅੰਗ ਰਾਗ ਨਾਨੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਭੰਜਨਾਦ ਰੂਪ ਸੂਤ ਅੰਗਹੀਨ ਅਭੰਗਨਾਥ ਮੇਕ ਪੁਰਖ ਪਾਰ ਸਰਵ ਲਾਇਕ ਸਰਵ ਗਾਇਕ ਸਰਗੋ ਪ੍ਰਤਪਾਰ ਸਰਵਗੰਤਾ ਸਰਵੰਤਾ ਸਰਵਦੇ ਅਨਭੇਖ ਸਰਵ ਸ਼ਾਸਤ੍ਰ ਨਾ ਜਾਇ ਨਿਜ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਬਹੁ ਚਿੱਤ ਮਧੁਭਾਰ ਛੰਦ ਸਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਕੁਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਨ ਆਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰ ਕਾਲਾਨ ਕਾਲ ਆਨ ਅਨਭੂਦੰਗ ਆਭ ਅਭੰਗ ਗਦਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਕਾਮ ਅਦੁਤ ਪ੍ਰਚੰਡਮਿਤ ਗਤ ਅਖੰਡ ਆਲਿਸੈ ਕਰਮਾ ਦਰਸਿਆ ਧਰਮ ਸਰਵਾ ਪ੍ਰਨਾਢਿਆ ਅਨ ਡੰਡ ਬਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਇੰਦਰ ਨਾਮੇ ਅਕਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਜਗਰ ਕਰਤਾ ਚਤੁਰ ਜਗਰ ਹਰਤਾ ਚਤੁਰ ਜਗਰ ਦਾਨੇ ਚਤੁਰ ਜਗਰ ਜਾਨੇ ਚਤੁਰ ਜਗਰ ਵਰਤੀ ਚਤੁਰ ਜਗਰ ਭਰਤੀ ਚਤੁਰ ਜਗਰ ਬਾਲੇ ਚਤੁਰ ਜਗਰ ਗਾਲੇ ਚਤੁਰ ਜਗਰ ਵਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨਿਆ ਚਤੁਰ ਜਗਰ ਦਾਨਿਆ ਚਾਚਰੀ ਸ਼ਾਂਦਨਾ ਸੱਤਰ ਨਾ ਮਿੱਤਰ ਨਾ ਭਰਮੰ ਭਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਹੇ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇਹ ਪਵਿੱਤਰੈ ਪ੍ਰਤੀਸੈ ਅਦਿਸੈ ਅਦਰਸੈ ਅਗਰਸੈ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਆ ਸੁਜ ਦੇਸਾ ਕੇ ਆ ਬਿਜ ਪੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਪਿਜ ਲੋਕੇ ਕੇ ਆ ਦਿੱਤ ਸੋਕੈ ਕਿ ਅਵਧੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਵਾਹ ਹੈ ਕਿ ਧਰਮੰਗ ਤੁਝਾ ਹੈ ਕਿ ਆ ਸੋਕ ਵਰਨੈ ਕੇ ਸਰਬਾ ਅਭਰਨੈ ਕੇ ਜਗਤੰਗ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ ਕੇ ਆਪ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨੇ ਕਿ ਏਕਾ ਅਧੀਨੇ ਕਿ ਰੋਜ਼ੀ ਰਜ਼ਾਕੇ ਰਹੀਮੇ ਰਿਹਾਕੇ ਕਿ ਪਾਗ ਬਿਆਵੇ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਂ ਨੂੰ ਸ਼ਾਹ ਹੈ ਕਿ ਕਾਰ ਨੂੰ ਕੁਰਿੰਦ ਹੈ ਕਿ ਰੋਜ਼ੀ ਦਾ ਹੰਧ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਕੇ ਸਰਬਤਰ ਬੇਸਾ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਦੀਨਾ ਕੇ ਸਰ ਕਾਜ ਹੈ ਕੇ ਸਰ ਰਾਜਾ ਹੈ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣੇ ਕੇ ਸਰਬਤਰ ਪੁਰਾਣੇ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਹੈ ਕੇ ਸਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕੇ ਸਰਬਤਰ ਜਾਪ ਹੈ ਕੇ ਸਰਬਤਰ ਥਾਪ ਹੈ ਕੇ ਸਰਬਤਰ ਭਾਨੇ ਕੇ ਸਰਬਤਰ ਮਾਨੇ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਗ ਕਲੀਮੈ ਕੇ ਬਰਮੰਗ ਭੀਮੈ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੁਸਲ ਵਜੂ ਹੈ ਤਮਾਮ ਰਜੂ ਹੈ ਅਮੇਸ਼ਵਰ ਸਲਾਮੇ ਸਲੀਖੁਦ ਮਨਾਮੇ ਗਰੀਬ ਸ਼ਿਕਸਤ ਹੈ ਗਰੀਬ ਅਲਪ੍ਰਸਤ ਹੈ ਬਿਲੰਦ ਉਲ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜਵਲ ਨਿਧਾਨ ਹਰੀਫ ਉਲ ਅਜੀਮੇ ਰਜਾਇਗ ਯਕੀਨ ਹੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਰਾਜ ਹੈ ਦਰੁਖ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੁਭੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਉਲ ਸਲਾਮ ਹੈ ਸਦੈਵ ਰਕਾਮ ਹੈ ਨਿਰਭਾਵ ਸਰੂਪ ਅਗਾਧ ਹੈ ਅਨੁਭੈ ਓਂਗਾਧ ਰੂਪੇ ਨਾ ਸਰੂਪ ਅਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮ ਹੈ ਤ੍ਰਿਵਰਗਮ ਤ੍ਰਿਵਾਦੇ ਅਗੰਜੇ ਅਗਾਧੇ ਸਵੰਗ ਸਰਭਾਗੇ ਸਰਭਾ ਅਮਰਾਗੇ ਤ੍ਰਿਭੁਗ ਸਰੂਪ ਹੈ ਅਸ਼ਿਜ ਹੈ ਅਸ਼ੂਧ ਹੈ ਕਿ ਨਰਕੰਗ ਪ੍ਰਣਾਸ ਹੈ ਬ੍ਰਥਲ ਪ੍ਰਵਾਸ ਹੈ ਨਿਰੁਖ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੁਪ ਹੈ ਨਿਰੁਖ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਖ ਸਰੂਪ ਹੈ ਪ੍ਰਯੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਚੰਤ ਹੈ ਸੁਨੰਤ ਹੈ ਅਲਿਖ ਹੈ ਦਿੱਖ ਹੈ ਅਲੇਖ ਹੈ ਅਭੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਤ ਹੈ ਅਜਾਦ ਹੈ ਅਜਾਤ ਹੈ ਚਰਪਟ ਛੰਦ ਪ੍ਰਸਾਦ ਸਰਵੰਗਹੰਤਾ ਸਰਵੰਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਨੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਕ ਨਾਸੇ ਸਦੈਵੰ ਪ੍ਰਗਾਸੇ
अनंगंग स्वरूपे अपंगंग विभूते परमात्म परमाते सदा सर्व साथे अगा स्वरूपे निर्बाध विभूते अनंगी अनामे त्रिभंगी त्रिगामे निर्भंगी स्वरूपे सर्वंगी अनुपे न पोत्रे न पुत्रे न सत्रे न मित्रे न ताते न माते न जाते न पाते नरसाकंग सरीक मितो अमीक सदैवंग प्रवाह आजाय है अजाह है भगवती शांत त्व प्रसाद के जाहर हजूर है के हाजर हजूर है हमें सुल सलाम है समस्तुल कलाम है के साहिब दिमाग है कुसन चराग है कामल करीम है के राज कर रहीम है के रोजी दहंद है के राज कर हिंद है करीमल कमाल है कुसन जमाल है गनीबल खराज है गरीबल निवाज है हरीफुल शिकन है रासल फिकन है कलंगंग बरनास है समस्तुल निवास है अगंजुल गरीम है रजाय कर रहीम है समस्तुल जवाह है के साहिब ग्राह के नरकंग प्रनास है के बैसुल निवास है के सनरकंग प्रनास है बैस्तुल निवास है के सर्वगल गवान है मैसुर रवान है तमामुल तमीज है समस्तुल अजीज है परंग परमीश है समस्तुल अदीस है देसुल लेख है बेसुल अपेख है जमीनुल जमा है अमीकुल इमा है करीमुल कमाल के जुरत जमाल के चलंग प्रकाश है के मित्तो सुभाष के अजब स्वरूप है के मित्तो विभूत है के मित्तो प्रसाह के आत्म प्रवाह है चलंग अनंग है के मित्तो अभंग है मदभार शांत व प्रसाद मन मन प्रणाम गुणगन मुदाम अर पर अगंज हर नर प्रभंज अनगन प्रणाम मन मन सलाम हर नर अखंड भर नर अमंड अनुभव नाश मन मन प्रकाश गुणगन प्रणाम जलथल मुदाम अंशज अंग आसन अपंग उपमा आसन अपंग उपमा अपार गतमित उदार जलथल अमंड दिशुष अपंड जलथल मंद दिशुष बेअंत अनुभव नाथ तर्तुर आसाजान बाहिक सदाह ओंकार आदि कथनीय नाद खलखंड ख्याल गुरबर काल घर घर प्रणाम चिचर नाम अंश जग गात जिजना बात अंच अंज गात अंधरंज बात अंटुट भंडार अंठट अपार आडीठ धर्म अतठीठ कर्म अनभ्रण आनंदाता महन धरबोल मना शांत त्वा प्रसाद करुणालय है अर्काल्य है खलखंडन है मह मंडन है जगतेश्वर है परमेश्वर है कल कारण है सर्व उबारण है तृत के तरण है जग के कर्ण है मन माने है जग जाने हैं सर्वंग पर है सर्वंग कर है सर्पाशय है सर्वनाश है करुणाकर है विश्वम्बर है सर्वेश्वर है जगतेश्वर है ब्रह्मंडस है कलखंडस है कर परते पर है करुणाकर है अजपा जपे अथपा अथप अकृता कृत अमृता मृत अमृता मृत करुणा कृत है आकृता कृत तरणी तृत है अमृतेश्वर है परमेश्वर है कृता कृत अमृता अमृत है अजबा कृत अमृता अमृत है नरनायक है खलकायक है विश्वम्बर है करुणालय है निर्पनायक है सर्पायक है पवभंजन है अर्गंजन है रवतापन है जब जापन है अगला कृत है सर्वाकृत है कर्ता कर हरता रहे परमात्म है सर्वात्म आत्म बस है जस के जस है भुजंग बरियाद छंद नमो सूर्य सूर्य नमो चंद्र चंद्रे नमो राज राज नमो इंद्र इंद्रे नमो अंधकार नमो तेज तेज नमो बृंद बृंदे नमो बीज बीजे अखिजे अभिजे स्मसंग प्रसिजे कृपालंग स्वरूपे कुकर्मक प्रणाशी कृपालंग स्वरूपे पुजंग प्रयास नमो सूर सूर्य नमो चंद्र चंद्र नमो राज राज नमो इंद्र इंद्र नमो अंधकार नमो तेज तेज नमो बृंद बृंद नमो बीज बीज नमो राज संग ताम संग सांद रूपे नमो परम तत्ंग तत्ंग स्वरूपे नमो जोग जोगे नमो ज्ञान ज्ञान नमो मंत्र मंत्रे नमो ध्यान ध्यान नमो जुद जुदे नमो ज्ञान ज्ञान नमो भोज भोज नमो पान पान नमो कलह कर्ता नमो शांत रूपे नमो इंद्र इंद्र नादंग विभूते कलंकार रूपे अलंकार अलंके नमो आशाशे नमो भांग भंगे भंगी स्वरूपे अनंगी नामे त्रिभंगी त्रिकाले अनंगी अगामे अकशरी शांत अजय अलय अपय अभय अपू अजू अनाश अकाश अगंज अभंज अलख अपख अकाल दयाल अलेख अभेख अनाम अकाम अगह अठा अनाथे परमाथे अजोनी अमोनी न रागे न रंगे न रूपे न रेखे अकर्मंग अपरमंग अगंजे अलेखे भुजंग प्रयाद छंद नमस्तुल प्रणामे समस्तुल निवासे निरकामंग विभूते समस्तुल स्वरूपे कुकर्मंग प्रणासी सुतरमंग विभूते सदा सचदानंद सतरंग प्रणासी करीमुल कनिंदा समस्तुल निवासी अजाय विभूते गजायब गनीमे हरियं करियं करीमुल रहीमे चतुर चक्र वर्ती चतुर चक्र भुगते स्वयं भव सुभंग सर्वदा सर्वजुगते दुखालंग प्रणासी दयालंग स्वरूपे सदा अंग संगे अभंग विभूते चतुर चक्र वर्ती चतुर

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਤਵਾ ਪ੍ਰਸਾਦ ਸਵਈਏ, ਸ਼ਰਾਵਕ ਸੁੱਧ ਸਮੋ ਸਿਧਾਨ ਕੇ, ਦੇਖ ਬਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ, ਕਉ ਨਾ ਦੇਖਿਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ ਅਨੁਭਤੰਗ, ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ, ਕੂਦਤ ਪਾਵਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪਲਿਬ ਨਿਆਵ ਸੀਸਨਾ ਜਾਤ ਵਿਚਾਰੇ, ਏਤੇ ਭੈ ਤੋ ਕਾਹ ਪਏ ਭੁਪਤੰਦ ਕੋ, ਨਾਗੇ ਪਾਏ ਪਧਾਰੇ, ਜੀਤ ਫਰਾਇ ਸਭ ਦੇਸ਼ ਦਿਸਾਨ ਕੋ, ਬਾਜ ਢੋਲ ਮਿਰਦੰਗਨ ਗਾਰੇ, ਗੁੰਜਤ ਗੂੜ ਗਜਾਨ ਕੇ, ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੁਪਤ ਕੌਣ ਗਰੇ, ਰੇ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਗੁੰਦ ਕੇ ਧਾਮ ਸਿਧਾਰੇ, ਤੀਰਥ ਨਾਨ ਦਿਆਤਮ ਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ, ਵੇਦ ਪੁਰਾਨ ਕਦੇਵ ਕੁਰਾਨ, ਜਮੀਨ ਜਵਾਨ ਸਵਾਨ ਕੇ ਪਿੱਖ ਹੈ, ਪਵਨ ਆਹਾਰ ਜਤੀ ਜਤ ਹਰ ਸਭ ਸੁਵਿਚਾਰ ਹਜ਼ਾਰ ਦੇਖੈ, ਸ੍ਰੀ ਭਗਵਾਨ ਭਜੇ ਬਨ ਭੁਪਤ ਏਕ ਰਤੀ ਬਨ ਏਕ ਨਾ ਲੇਖੈ, ਸੁੱਧ ਸਿਪਾਹਾ ਤੁਰੰਤ ਬਾਸ ਸੁਸਾਸਨਾ ਦੁਰਜਾਨ ਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇਨਾ ਹਲੈਂਗੇ, ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਲ ਮਲੈਂਗੇ, ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲਾਂਗੇ, ਵੀਰ ਅਪਾਰ ਬੜੇ ਬਰਿਆਰ ਬਚਾਰੇ ਸਾਰ ਕੀ ਧਾਰ ਬਸ਼ਈਆ, ਤੋਰ ਦੇ ਸਮਰਿੰਦ ਮਵਾਸਨ ਮਾਤੇ ਗਜਾਨ ਕੇ ਮਾਲ ਮਲਈਆ, ਗਾੜੇ ਗੜਾਨ ਕਥੋੜ ਨਹਾਰ ਸੋ ਬਾਤਿਨ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਨੇ ਇੱਕ ਸੋ ਇੱਕ ਦਵਈਆ, ਦਾਨਵ ਦੇ ਫਿਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ, ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਿੰਘ ਪ੍ਰਸੰਨ ਵਰੈਜਗ ਸਤਰ ਸਭੈ ਅਵਲੋਕ ਛਪੈਂਗੇ, ਮਾਨਵ ਇੰਦਰ ਗਜਿੰਦਰ ਨਰਾਤਵ ਜੌਨ ਤਲੋਕ ਰਾਜ ਕਰੈਂਗੇ, ਕੋਟ ਸ਼ਨਾਨ ਗਜਾਦਗ ਦਾਨ ਏ ਅਨੇਕ ਸਵੰਬਰ ਸਾਜ ਬਰੈਂਗੇ, ਬ੍ਰਹਮ ਮੇਸ਼ਰ ਬਿਸ਼ਨ ਸਚੀਵ ਤੰਤ ਫਸੇਜਮ ਫਾਸ ਭਰੈਂਗੇ, ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਭਗ ਤੇਰਨਾ ਫੇਰਨਾ ਦੇਹ ਧਰੈਂਗੇ, ਕਹਾ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹਿਓ ਬਖ ਧਿਆਨ ਲਗਾਇਓ, ਨਾਥ ਪਰਿਉਰੀਏ ਸਾਸ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ, ਬਾਸ ਕਿਉ ਵਿਖਿਆਨ ਸੁਖ ਬੈਠ ਕੇ ਐਸੀ ਐਸੇ ਸਬੈਸ ਬਿਤਾਇਓ, ਸਾਜ ਗਾਹੂੰ ਸੁਣ ਲਿਓ ਸਬੈਜਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ, ਕਾਹੂ ਲੈ ਬਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖ ਰਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਦੈ ਪਾਸ ਕੋ ਬਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬਤਾਨ ਕੋ ਪੂਜਤ ਹੈ ਬਸ ਕੋ ਮਿਰਥਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ, ਅਮਰੀ ਕਰੋ ਆਦਿ ਰੱਛਾ ਪੂਰਨ ਹੋਏ ਚਤਕੀਸ਼ਾ, ਤਬ ਸ਼ਰਨਨ ਮੰਦਰਾਏ ਹਮਾਰਾ ਬਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਗਾਵੋ, ਆਪ ਹਾਦ ਮੋਹੇ ਬਚਾਵੋ, ਸੁਖੀ ਬਸੈ ਮੋਰ ਪਰਿਵਾਰਾ, ਸੇਵ ਸੇ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਆ ਸਬੈ ਅਨੁਕਵਾ, ਸੰਘਰਿਆ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਵਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਯ ਹੈ, ਚੁੰਚਨ ਸਤਰੁ ਹਮਾਰੇ ਮਾਰੀਯ ਹੈ, ਆਪ ਹਾਦ ਮਜ ਉਭਰਿਆ, ਮਰਨ ਕਾਲ ਕਾ ਤਰਾਸਨ ਵਰਿਆ, ਪੂਜੋ ਸਦਾ ਹਮਾਰੇ ਬੱਚਾ ਸਰੀਅ, ਤੁਜੂ ਕਰਿਓ ਰਸ਼ਾ, ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਸਾਏ ਬਿਆਰੇ, ਦੀਨ ਬੰਦੁਸ਼ਟਨ ਕੇ ਹੰਤਾ ਤੁਮੋ ਪਰੀ, ਚਤੁਰਦ ਸਕੰਤਾ ਕਾਲ ਪਾਏ, ਬ੍ਰਹਮਾ ਬਵਤਰਾ ਕਾਲ ਪਾਏ, ਸ਼ਿਵ ਜੀ ਅਵਤਰਾ ਕਾਲ ਪਾਏ, ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਦਰਸ਼ਨ ਬਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾਜਨ ਆਪ ਸਵਾਰੀ, ਸਿਵਕਨ ਕੋ ਸਿਵਕਨ ਸੁਖ ਦੀਓ, ਸਤਰਨ ਕੋ ਬਲ ਮੋਬਤ ਕੀਓ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸੂਲਾ, ਸਫਰ ਕਿਰਪਾ ਦੁਸ਼ਟ ਕਰ ਫੁੱਲਾ, ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ, ਘਟ ਘਟ ਕੇ ਪਟਪਟ ਕੀ ਜਾਣੇ, ਜਬਤ ਕਰ ਕਰਾ ਕਰ ਪਾਰਾ, ਪ੍ਰਜਾ ਤਰਤਵ ਦੇਹ ਪਾਰਾ,
जब आ कर कर तो कबूं तुम मैं मिलत दे तर सब हूं जेते बदन सरट सब धारे आप अपनी बूझ उचारे तुम सब इते रहत निरालम जानत वेद भेदर आलम निरंकार निर्विकार निर्लंब आद अनिल अनाद संभ ताका मूड उचारत भेदा।

ਜੇਤੀ ਵਰਨਦ ਭਿੰਨ ਭਿੰਦ ਹੋਏ ਤੇਤੀ ਤੁਮਰਾ ਲਖਾ ਰਾਜਾ ਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੇ ਭੂਪਾ ਅੰਡ ਜੇਰ ਸੇਤ ਜਕੀਨੀ ਉਤਭੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵਿਆ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਰੇਸ਼ ਕਰੋ ਰਣਗਾਤਾ ਜੀ ਅਸਤੁਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਿਹਾਵੇ ਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕਟਣਾ ਐ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਏ ਉਭਾਰਾ ਜਿਨਰ ਨਾਮ ਤਿਹਾਰ ਹੁ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆ ਬਹਾਦਲ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪ ਸਗਲ ਦੇ ਕੋ ਹਰਤਾ ਦੁਸ਼ਟ ਦੁਖੀ ਨੂੰ ਖੁਸ਼ ਹੈ ਕਰਤਾ ਸ੍ਰੀ ਅਸੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਗਾਲਾ ਮਨ ਵਾਂਛਤ ਬਲ ਪਾਵੈ ਸੋਹੀ ਦੁਖ ਨਾ ਤਸੇ ਬਿਆਪਤ ਕੋਈ ਅੜਲ ਸੁਨੇ ਗੁੰ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਵਨੇ ਕਿੱਡਾ ਤਿੰਨਰ ਕੇਰ ਹੈ ਉਹ ਜੋ ਜਾਕੀ ਇੱਕ ਵਾਰ ਚਾਪਈ ਕੋ ਕਾ ਹੈ ਚਾਪਈ ਸੰਮਤ ਸਤਰਾ ਸਹਿਸ ਭਣਿਜੈ ਅਰਧ ਸਹਿਸੁਨ ਤੇਨ ਕਹਿਜੈ ਭਾਦੁਰ ਸੁਦੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬਤੇ ਤੁਮਰੇ ਤਬਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ।

ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਾਹਿਬ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਕੰਡ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨਗਾ ਮੋਹ ਤੁੱਟਾ ਦਨਗਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਜੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਗਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦ ਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਬਾਰੇ ਪਾਈਐ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾ ਹੀ ਇਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੁੱਲੇ ਨਾ ਖਿੱਚਿਆ ਜਿਤ ਅੰਤ ਪਛੋਤ ਆਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਇਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਸੁਣਾ ਤੁੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤਰਸ਼ਨਾ ਬਹੁਤ ਨਾਹੀਂ ਬੋਲਣਾ ਖਜੋ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਹਿ ਮਨ ਵਸਿਆ ਜਿੰਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ

ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤਰੇ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤਰੇ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਤਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾ ਗੁਹਰ ਸਿਉਂ ਰਹਾ ਹਉ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਅਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤੇ ਮੈਲੇ ਤਿੰਨੀ ਜਨਮ ਜੁਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਫਿਰੇ ਜੋ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਗਏ ਤਿੰਨੇ ਜਨਮ ਜੁਆ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ ਗੁਰ ਕਹਿ ਚਰਨ ਹਿਰਦੇ ਤਿਆ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪਿੱਛੋਂ ਵੇਖੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ ਜਿਨ ਕਹੋ ਨਦਰ ਗਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ ਕਹਿੰਦੇ ਗੱਜੇ ਸੁਣਦੇ ਗੱਚੇ ਗੱਚੀ ਆਗ ਮਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਹਿਰ ਜਨ ਕਾ ਹਿਰ ਲਿਆ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਨ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸਿੱਤੀ ਮਨ ਮਿਲਿਆ ਚੇਲਾਇਆ ਭਾਓ ਆਪੇ ਹੀਰਾ ਰਤਨਿਆ ਵਿਸਨਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤਾਬ ਵਾਇਕ ਹੈ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਵਲ ਹੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੀਹ ਗੁਣ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੀ ਕੋ ਜਿਹੀ ਕਰਤਾ ਖੇਲ ਰਛਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁਟਕੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਰਾਬ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੈ ਮਿਲਾ ਤੇ ਸਾਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਾਪ ਅਮਲ ਕਹਿ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਤੰਤ ਨਾ ਮਿਲਿਆ ਜਿਨ ਹਰਾ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ
कह नान घोर आंदरासा भी सरे जा हर बासा मन आए ये श्री राम हर तुम मैं जोत रखी ताचू तातू जग में आया हर जोत रखी तुत बिच तातू जग में आया हरे आपे माता आपे पिता जिन जियो उपाय जग दिखाया गुरु प्रसादी बुझया था चलत हुआ चलत नदरी आया कह नानक शिष्ट का मूह रचा जोत राखी तातू जग में आया मन चाओ भया प्रभ आगम सुनिया हर मंगल गाओ सखी ग्रह मंदिर बनया हर गाओ मंगल सखिये सोख दुख ना व्यापाए गुर चरण लागे दिन सभागे आपना फिर जा पाए अनहत बाणी गुरु शब्द जानी हर नाम हर सभोगो कहे नानक प्रभाव मिलया करन कारण जोगो ए शरीरा मेरिया इस जग में आए कह क्या तुद कर्म कमाया के कर्म कमाया तुद शरीरा जा तू जग में आया जिन हर तेरा रचन रचया सो हर मन न वसाया गुर प्रसादी हर मन वस्या पूर्व लिखया पाया कहे नानक शरीर प्रवान हुआ जिन सतगुरु स्यों चित लाया ए नेत्रो मेरे हो हर तुम मैं जो तरी हर बिन अवर ना देखो कोई हर बिन अवर ना देखो कोई नदरी हर निहालिया ए संसार तुम देख दे ए हर का रूप है रूप नदरी आया गुर प्रसादी बिजया जा वेखा हर एक है हर बिन अवर ना कोई कहे नानक नेत्र अंध से सतगुर मिलया देव दृष्ट होई ए सरणो मेरे हाओ साचे सुनने नो पठाए साचे सुनने नो पठाए शरीर लाए सुनो सतबाणी जित सुनी मंतन हरिया हुआ रसना रस माणी सच अलख बिडाणी ताकि गत कही ना जाए कहे नानक अमृत नाम सुनो पवित्र हो वो साचा सुनने नो पठाए हार जियो गुफा अंदर राख वाजा पवन वजाया वजाया वाजा पवन नौ द्वारे प्रगट किए दसवां गुप्त रखाया तह अरे अनेक रूप नाव नाम नितिसा अंत न जाई पाया कहे नानक हर प्यारा जियो गुफा अंदर राख वाजा पवन वजाया एव साचा सुहिला साचे कर गावो गावता सुहिला कर साचे जिथे सदा सच त्यावे सचो त्यावे जा तुत भावे गुरमुख जना बुझावे एव सच सबना का खसम है जिस बख्शे सो जन पावे कह नानक सच सुहिला सचे कर गावे आनंद सुनो बट भागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची वाणी संत साजन भये सा

ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ।

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਜੁੜ ਕੇ ਨਾਮ ਜਪਿਆ ਗਿਆ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਆਪ ਜੀ ਨੇ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸਾਹਿਬ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਆਉਣ ਵਾਲੇ ਸ਼ੁੱਕਰਵਾਰ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪ੍ਰਸ਼ਾਦ ਸਵੇਰੇ 10 ਵਜੇ ਪ੍ਰਾਰੰਭ ਹੋਣਗੇ। ਐਤਵਾਰ ਨੂੰ ਸੰਪੂਰਨਤਾ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਸੱਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ।

ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ, ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਰ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ

ਪਹਿਲਾ ਵਿਸਵਾਦ ਦਾਦ ਵਿਸਵਾਦ ਵੇਦ ਵਿਸਵਾਦ ਜੀਵ ਸਵਾਦ ਭੇਦ ਸਵਾਦ ਰੂਪ ਵਿਸਵਾਦ ਅੰਗ ਸਵਾਦ ਨਾਂਗੇ ਫਿਰ ਜੰਤ ਸਵਾਦ ਕੌਣ ਵਿਸਵਾਦ ਪਾਣੀ ਵਿਸਵਾਦ ਅਗਲੀ ਖੇਡ ਵਡਾਣੀ ਸਵਾਦ ਧਰਤੀ ਵਿਸਵਾਦ ਖਾਣੀ ਸਵਾਦ ਸਾਦਰ ਅੱਗੇ ਪੁਰਾਣੀ ਸਵਾਦ ਸਜੋ ਸਵਾਦ ਬਿਜੋ ਸਵਾਦ ਭੁੱਖ ਸਵਾਦ ਹੋ ਸਮਾਦ

0: ਸਚਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰ ਚੜਾਓ ਕੇ ਨੀ ਰਹਿਣ ਦਿਨਾ ਮਨ ਚਾਓ
1: ਸਿੱਖੀ ਸਿੱਖਿਆ ਗੁਰੂ ਵਿਚਾਰ ਨਗਰੀ ਕਰਮ ਗਾਏ ਪਾਰ ਉਦੋਂ ਚਰਖਾ ਚੱਕੀ ਚ

ਬੰਦੇ ਸਹਿਜੇ ਪਹੁੰਚ ਬੰਦੀ ਵੇਖਲ ਕੋ ਦਿਦਾ ਹਿੰਦੂ ਸਲਾਹੀ ਸਲਾਹਾਂ ਦਰਸ਼ ਪਪਾ ਤੀਰਥ ਨਾ ਵੈ ਛਾ ਪੂਜਾ ਅਗਵਾਸ ਦੇ ਕਾ

ਸਤਿਗੁਰ ਵਿੱਚ ਆਪ ਰੱਖੇ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ।

ਗਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਸੱਚਿਆ ਕੂੜਿਆ, ਰਹੋਂ ਵਿੱਚ ਪਾਪ ਪੁੰਨ ਵਿੱਚ ਆ, ਹਾਂ ਵਿੱਚ ਦਰਸ਼ਨ ਕੀਤਾ, ਹਾਂ ਵਿੱਚ ਅਸਹਿ ਹੋ ਚ ਹੋਵੇ, ਹੋ ਚ ਭਰੀਏ, ਹੋ ਚ ਤੋਵੇ।

ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਵਿਚੜੇ ਸਵਾਇਆ।

0: ਸਥਾਨ ਪੌੜੀ ਸੱਚਾ ਸਾਹਿਬ
1: ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਵੇਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲ ਗਿਆ ਸੱਚ ਪਾਇਆ ਜਿਨ ਕਿਆ ਹਿਰਦੇ ਸੱਚ ਵਸਾਇਆ।

0: ਨਾਨਕ ਸੂਤ ਕੇ ਮਨ ਉਤਰੇ ਗਿਆਨ ਉਤਾਰਿਤ ਹੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਆਖੀ ਸੂਤਕ ਵੇਖਣਾ ਪਰ

0: ਚੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿੱਤਣ ਚ ਸੰਭਾਏ ਨਾਨਕ ਜੀ ਨੇ ਗੁਰੂ ਬੁਝਿਆ ਨਾ ਸੁਤ
1: ਸਹਿਤ ਉੱਠੇ ਨਾ ਨਿਦ ਪਾਈਆਂ ਸਹਿਤ ਉੱਠੇ ਨਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀ ਮੌਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ। ਸੋ ਅੱਜ ਭਗਤ ਕਬੀਰ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਹਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਨਾਲ ਜੋ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਹੈ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਪਿੰਡ ਬਿਲਗਾ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਖੰਡ ਪਾਤ ਸਾਹਿਬ ਬ੍ਰਹਮ ਹੋਣਗੇ ਸ਼ੁੱਕਰਵਾਰ ਨੂੰ। 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ। ਸ਼ਨੀਵਾਰ ਸ਼ਾਮ ਨੂੰ ਵੀ ਜੋ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

ਕੀਰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਤਿਨ੍ਹਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ। ਕੋਈ ਸਮਾਂ ਗੁਰ ਸ਼ਬਦ ਦੀ ਵਿਚਾਰ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਂਗੇ। ਅੱਜ ਸ਼੍ਰੋਮਣੀ ਭਗਤ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਤਿਨ੍ਹਾਂ ਦਾ ਪਵਿੱਤਰ ਜਨਮ ਦਿਹਾੜਾ ਹੈ ਔਰ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸਮੁੱਚੇ ਪੰਥ ਨੇ ਵਿੱਦਿਆ ਮਾਰਤੰਡ ਦੀ ਉਪਾਧੀ ਨਾਲ ਨਿਵਾਜਿਆ। ਮਾਰਤੰਡ ਕਹਿੰਦੇ ਸੂਰਜ ਨੂੰ, ਵਿੱਦਿਆ ਦੇ ਸੂਰਜ। ਸੋ ਜਿਨ੍ਹਾਂ ਨੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਏ, ਸੈਂਕੜੇ ਹੀ ਵਿਦਵਾਨ ਕਥਾਵਾਚਕ ਜਿਹੜੇ ਹਨ ਉਹਨਾਂ ਨੇ ਬਣਾਏ, ਉਹਨਾਂ ਦੀ ਅੱਜ ਉਹਨਾਂ ਦਾ ਸੱਚਖੰਡ ਜਾਣ ਦਾ ਦਿਹਾੜਾ ਹੈ। ਸ਼ਬਦ ਦੀ ਵਿਚਾਰ ਨਾਲ ਨਾਲ ਉਹਨਾਂ ਮਹਾਨ ਸ਼ਖਸੀਅਤਾਂ ਦੇ ਪਵਿੱਤਰ ਜੀਵਨ ਦੀਆਂ ਵਿਚਾਰਾਂ ਕਰਾਂਗੇ। ਰਸਨ

ਟੋਡੀ ਰਾਗਣੀ ਸਤਸੰਗੀਓ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ, ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਆਹ ਗੁਰਪੁਰਬ ਬੜੇ ਪਿਆਰ ਨਾਲ ਮਨਾ ਰਹੇ ਹਾਂ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਰ ਹਰ ਚਰਨ ਹਿਰਦੇ ਔਰ ਤਾਰੇ। ਵਾਹਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਹਨ, ਅਸਾਂ ਨੇ ਔਰ ਹਿਰਦੇ ਦੇ ਵਿੱਚ ਤਾਰੇ ਵਸਾਉਣਾ ਕੀਤੇ ਹਨ। ਇਹ ਵਸਦੇ ਕਿਵੇਂ ਹਨ? ਮੁੱਖੋਂ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ ਹੋਰ ਚੀਜ਼ ਹੈ, ਅੰਦਰੋਂ ਭਿੱਜ ਕੇ ਅੰਦਰੋਂ ਹਿਰਦੇ ਦੀ ਗਹਿਰਾਈ ਵਿੱਚ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ। ਸਤਸੰਗੀਓ, ਧੰਨ ਭਗਤ ਕਬੀਰ ਸਾਹਿਬ ਜੀ ਪਿਛਲੇ ਜਨਮਾਂ ਦਾ ਮਹਾਨ ਤਪੱਸਿਆ, ਮਹਾਨ ਤਪ, ਜਿਸ ਕਾਰਨ ਪ੍ਰਭੂ ਦੇ ਚਰਨਾਂ ਨਾਲ ਪਿਆਰ ਹੈ। ਸਾਧੂਆਂ ਦੀ ਸੰਗਤ ਕੀਤੀ, ਪਤਾ ਲੱਗਿਆ ਕਿ ਸਿਮਰਨ ਤਾਂ ਸਫਲ ਹੁੰਦਾ ਹੈ ਜੇਕਰ ਗੁਰੂ ਧਾਰਨ ਕਰੀਏ। ਹੁਣ ਪੂਰਾ ਗੁਰੂ ਅਤੇ ਅਧੂਰਾ ਗੁਰੂ, ਕੱਚਾ ਗੁਰੂ ਅਤੇ ਪੱਕਾ ਗੁਰੂ ਸਮਝ ਕਿਵੇਂ ਲੱਗੇ? ਫਿਰ ਉਹਨਾਂ ਨੇ ਚੰਗੀ ਤਰ੍ਹਾਂ ਘੋਖ ਕੀਤੀ, ਪਤਾ ਲੱਗਿਆ ਭਗਤ ਰਾਮਾਨੰਦ ਜੀ ਉਹ ਪੂਰੇ ਨੇ। ਪਰ ਉੱਥੇ ਦਿੱਕਤ ਇਹ ਸੀ ਕਿ ਉਹ ਸ਼ੂਦਰ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦੇ। ਸੋ ਭਗਤ ਕਬੀਰ ਸਾਹਿਬ ਜੀ ਨੇ ਯਤਨ ਕੀਤੇ ਪਰ ਗੱਲ ਬਣੀ ਨਹੀਂ। ਫਿਰ ਭਗਤ ਕਬੀਰ ਸਾਹਿਬ ਜੀ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਦੇ ਕੰਢੇ 'ਤੇ ਗਏ। ਭਗਤ ਰਾਮਾਨੰਦ ਜੀ ਇਸ਼ਨਾਨ ਕਰ ਰਹੇ ਸੀ, ਸਿਮਰਨ ਕਰ ਰਹੇ ਸੀ। ਜਦੋਂ ਉਹ ਵਾਪਸ ਆਉਣ ਲੱਗੇ ਅਤੇ ਪੌੜੀਆਂ ਦੇ ਵਿੱਚ ਘਾਟ ਦੇ ਉੱਤੇ ਲੇਟ ਗਏ ਕਬੀਰ ਸਾਹਿਬ ਜੀ, ਮੂੰਹ ਥੱਲੇ ਨੂੰ ਕਰ ਲਿਆ ਪਛਾਣ ਨਾ ਆਵੇ। ਭਗਤ ਰਾਮਾਨੰਦ ਸਾਹਿਬ ਜੀ ਲਾਗੋਂ ਦੀ ਲੰਘੇ, ਕਹਿਣ ਲੱਗੇ ਰਾਮ ਕੇ ਉੱਠ ਰਾਮ ਕਹੋ, ਸਵੇਰੇ ਸਵੇਰੇ ਸੋਈ ਦਾ ਨਹੀਂ ਗਾ, ਉੱਠ ਰਾਮ ਕੇ ਰਾਮ ਕਹੋ, ਰਾਮ ਰਾਮ ਕਰਦੇ ਹੋਏ ਕਬੀਰ ਸਾਹਿਬ ਨੇ ਤਿੰਨਾਂ ਦੇ ਚਰਨਾਂ ਨੂੰ ਹੱਥ ਲਾ ਲਿਆ, ਮੱਥੇ ਨੂੰ ਲਾਇਆ। ਉਹ ਤਾਂ ਲੰਘ ਗਏ ਕਿਉਂਕਿ ਮੂੰਹ ਹਨੇਰਾ ਸੀ, ਤੜਕਾ ਸੀ ਅਜੇ। ਅਤੇ ਇਸ ਤਰੀਕੇ ਨਾਲ ਗੁਰੂ ਆਪ ਨੇ ਧਾਰਨ ਕੀਤਾ, ਸਿਮਰਨ ਭਗਤੀ ਬੰਦਗੀ ਇੰਨੀ ਕੀਤੀ, ਅੰਤਰਜਾਮਤਾ ਹੋ ਆਈ। ਇਹ ਗੁਰੂ ਕੀ ਬਖਸ਼ਿਸ਼ ਹਨ ਸਤਸੰਗੀਓ, ਕਮਾਈ ਦੀ ਬਖਸ਼ਿਸ਼, ਕਮਾਈ ਦੀ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇੱਕ ਉਹਦੀ ਹੱਡ ਬੀਤੀ ਅਤੇ ਇੱਕ ਉਹਦੀ ਜੱਗ ਬੀਤੀ। ਹੱਡ ਬੀਤੀ ਹੁੰਦੀ ਜਿਹੜੀ ਸਾਡੇ ਆਪਣੇ ਨਾਲ ਬੀਤੀ ਹੋਏ। ਸੋ ਮਹਾਂਪੁਰਸ਼ ਹਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਤਿੰਨਾਂ ਦਾ ਪੜਾਅ, ਤਿੰਨਾਂ ਦਾ ਅਸਥਾਨ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਜਵਾਲਾ ਨਗਰ ਵਿਖੇ ਆ, ਸੰਤ ਬਾਬਾ ਜਵਾਲਾ ਸਿੰਘ ਜੀ ਨਗਰ ਵਿਖੇ ਹੈ।

ਹੁਣ ਜਿਹੜਾ ਬੇਰ ਸਾਹਿਬ ਜੀ ਦਾ ਨਵਾਂ ਉਹਨਾਂ ਨੇ ਸਾਰਾ ਜਿਹੜਾ ਹੈ ਕੰਪਲੈਕਸ ਬਣਾਇਆ ਹੈ, ਡਿਉੜੀ ਜਿਹੜੀ ਹੈ ਉਹ ਨਵੀਂ ਡਿਉੜੀ ਜਿਸ ਪਾਸੇ ਨੂੰ ਕੱਢੀ ਹੈ ਨਾ, ਬਿਲਕੁਲ ਸਾਹਮਣੇ ਉਹਨਾਂ ਦਾ ਸਥਾਨ ਹੈ। ਉਹਨਾਂ ਤੋਂ ਮੈਂ ਬਚਨ ਆਪ ਸੁਣੇ, ਕਹਿੰਦੇ ਇੱਕ ਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਇਕੱਠੇ ਹੋਏ। ਸਾਧੂ ਕੋ ਸਾਧੂ ਮਿਲੇ ਕਰੇ ਗਿਆਨ ਕੀ ਬਾਤ, ਸਾਧੂ ਨੂੰ ਸਾਧੂ ਮਿਲਦਾ ਹੈ ਅਤੇ ਗਿਆਨ ਕੀ ਬਾਤਾਂ ਕਰਦਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦਾ ਗਿਆਨ ਦੀਆਂ। ਦੁਨਿਆਵੀ ਨੂੰ ਦੁਨਿਆਵੀ ਬੰਦਾ ਮਿਲਦਾ ਅਤੇ ਕੀ ਹਾਲ ਚਾਲ ਹੈ, ਪਰਿਵਾਰ ਠੀਕ ਠਾਕ, ਕਾਰੋਬਾਰ ਠੀਕ ਠਾਕ ਹੈ। ਸਾਧੂ ਨੂੰ ਸਾਧੂ ਮਿਲਦਾ ਫਿਰ ਗਿਆਨ ਕੀ ਬਾਤ ਪੁੱਛਦਾ। ਕੀ ਪੁੱਛਿਆ ਹੈ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ? ਇਹਦਾ ਜ਼ਿਕਰ ਕਰਦੇ ਨੇ ਸੰਤ ਬਾਬਾ ਜਗਜੀਤ ਸਿੰਘ ਜੀ, ਕਹਿੰਦੇ ਮੈਂ ਲੱਗ ਗਏ ਸੀ ਕਿਉਂਕਿ ਗੜ ਗਏ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਹਰਖੋਵਾਲ ਵਾਲਿਆਂ ਦੇ। ਕਹਿੰਦੇ ਕਿ ਸੰਤਾਂ ਨੇ ਪੁੱਛਿਆ ਹਰਖੋਵਾਲ ਵਾਲਿਆਂ ਨੇ ਪਿੰਡਰਾਂ ਵਾਲਿਆਂ ਨੂੰ, ਕਹਿੰਦੇ ਮਹਾਂਪੁਰਸ਼ੋ ਅਵਸਥਾ ਕਿੰਨੀ ਉੱਚੀ ਚੱਲ ਰਹੀ ਹੈ, ਕਿੰਨੀ ਉੱਚੀ ਸਿਮਰਨ ਬੰਦਗੀ ਦੀ ਅਵਸਥਾ ਹੈ? ਅਤੇ ਕਹਿੰਦੇ ਮੈਂ ਆਪ ਸੁਣਿਆ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਕਿਰਪਾ, ਪੰਜ ਪਿਆਰਿਆਂ ਦੀ ਅਸੀਸ ਹੈ। ਅੱਠ ਸਾਲ ਦੀ ਉਮਰ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ, ਤਿੰਨਾਂ ਨੇ ਮੂਲ ਮੰਤਰ ਦ੍ਰਿੜ ਕਰਵਾਇਆ ਅਤੇ ਵਾਹਿਗੁਰੂ ਮੰਤਰ ਜਪਾਇਆ। ਅੱਜ ਤੱਕ ਇੱਕ ਵੀ ਸਵਾਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਖਾਲੀ ਨਹੀਂ ਗਿਆ। ਅੱਠੇ ਪੈਰ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਊਠਤ ਬੈਠ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਊਠਤ ਬੈਠ ਸੋਵਤ ਨਾਮ ਕਹੁ ਨਾਨਕ ਸਦਕ ਜਨ ਕੇ ਸਦਕਾਮ। ਅਤੇ ਕਹਿੰਦੇ ਅੱਜ ਤੱਕ ਪਰਮਾਤਮਾ ਦੀ ਮਿਹਰ ਅਤੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਕਦੇ ਵਾਹਿਗੁਰੂ ਦਾ ਨਾਮ ਵਿਸਤਰਿਆ ਨਹੀਂ। ਇਹ ਹੈ ਮਹਾਂਪੁਰਸ਼ਾਂ ਦੀ ਅਵਸਥਾ, ਗੱਲਾਂ ਦੇ ਨਾਲ ਨਹੀਂ ਬਣਦੀ ਸਤਸੰਗੀਓ। ਮੁੱਖੋਂ ਹਰ ਹਰ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ, ਕੋਈ ਵਿਰਲਾ ਹੈ ਜਿਹੜਾ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲੈਂਦਾ ਹੈ। ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਅਤੇ ਗੁਰੂ ਜੀ ਮਿਹਰ ਕਰਦੇ ਹਰ ਹਰ ਚਰਨ ਹਿਰਦੈ ਔਰ ਧਾਰੇ, ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨ ਹਿਰਦੇ ਵਿੱਚ ਵਸਾ ਲਏ ਧਾਰ ਲਏ। ਸਿਮਰ ਸਵਾਮੀ ਸਤਿਗੁਰੇ ਆਪਣਾ, ਸਿਮਰ ਕੇ ਆਪਣੇ ਮਾਲਕ ਨੂੰ, ਆਪਣੇ ਸਵਾਮੀ ਨੂੰ, ਆਪਣੇ ਸਤਿਗੁਰਾਂ ਨੂੰ, ਕਾਰਜ ਸਫਲ ਹਮਾਰੇ, ਕਹਿੰਦੇ ਸਾਡੇ ਸਾਰੇ ਕਾਰਜ ਰਾਸ ਆ ਗਏ। ਪਰਮਾਤਮਾ ਨੂੰ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਸਾਰੇ ਕਾਰਜ ਰਾਸ ਆ ਗਏ। ਸਤਸੰਗੀਓ, ਕਬੀਰ ਸਾਹਿਬ ਜੀ ਤਿੰਨਾਂ ਦਾ ਜਨਮ 1398 ਨੂੰ ਹੋਇਆ, 1518 ਨੂੰ ਆਪ ਜੀ ਦਾ ਦੇਹਾਂਤ ਹੋਇਆ। ਮਤਲਬ ਆਪ ਜੀ ਦੀ ਉਮਰ ਵਿਦਵਾਨਾਂ ਅਨੁਸਾਰ 125 ਸਾਲ ਹੈ ਭਗਤ ਕਬੀਰ ਜੀ ਦੀ। ਕਬੀਰ ਪੰਥੀਆਂ ਦੇ ਅਨੁਸਾਰ ਕਬੀਰ ਸਾਹਿਬ ਜੀ ਜਿਹੜੇ ਹਨ, ਇੱਕ ਤਾਲ ਅਤੇ ਬਗੀਚੀ ਸੀ ਕਮਲਾਂ ਦੀ, ਉੱਥੋਂ ਮਿਲੇ। ਉਹਨਾਂ ਦੀ ਭਾਵਨਾ ਹੈ ਕਿ ਅਵਤਾਰੇ, ਆਕਾਸ਼ ਵਿੱਚੋਂ ਅਵਤਾਰੇ। ਕੁਝ ਗ੍ਰੰਥਾਂ ਦੇ ਸਰੋਤ ਕਹਿੰਦੇ ਨੇ ਕਿ ਕਿਸੇ ਵਿਧਵਾ ਦੇ ਘਰ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਅਤੇ ਵਿਚਾਰੀ ਨੇ ਬਦਨਾਮੀ ਤੋਂ ਡਰਦੀ ਨੇ ਰਾਤ ਦੇ ਸਮੇਂ ਕਮਲ ਦੀ ਬਗੀਚੀ ਦੇ ਵਿੱਚ ਭਗਤ ਕਬੀਰ ਸਾਹਿਬ ਨੂੰ ਰੱਖ ਦਿੱਤਾ। ਉੱਧਰ ਜੁਲਾਹੇ ਸੀ ਨੀਰੂ ਅਤੇ ਨੀਮਾ ਜੀ, ਤਿੰਨਾਂ ਨੇ ਸਵੇਰੇ ਸਵੇਰੇ ਆ ਕੇ ਅਤੇ ਗੰਗਾ ਘਾਟ 'ਤੇ ਕੱਪੜੇ ਆਦਿਕ ਧੋਣ ਦਾ ਜਦੋਂ ਮਨ ਬਣਾਇਆ ਅਤੇ ਵੇਖਿਆ ਉੱਥੇ ਬੱਚਾ ਛੋਟਾ ਜਿਹਾ, ਉਹਨਾਂ ਵਿਚਾਰ ਕੀਤੀ ਸਾਡਾ ਬੱਚਾ ਕੋਈ ਨਹੀਂ, ਆਪਾਂ ਨੂੰ ਲੈ ਲਈਏ। ਉਹਨਾਂ ਨੇ ਕਬੀਰ ਸਾਹਿਬ ਨੂੰ ਪਾਲਿਆ। ਇਸ ਤਰੀਕੇ ਨਾਲ ਧੰਨ ਭਗਤ ਕਬੀਰ ਸਾਹਿਬ ਜੀ ਇਹ ਜੁਲਾਹਿਆਂ ਦੇ ਘਰ ਪਲੇ। ਇੱਕ ਬ੍ਰਾਹਮਣੀ ਵਿਧਵਾ ਤਿੰਨਾਂ ਦੇ ਘਰ ਜਨਮੇ। ਸੋ ਭਗਤ ਕਬੀਰ ਸਾਹਿਬ ਜੀ ਬੜੀ ਪ੍ਰਸਿੱਧੀ ਹੋ ਗਈ, ਘਰ ਘਰ ਦੇ ਵਿੱਚ ਤਿੰਨਾਂ ਦੀਆਂ ਬਾਤਾਂ ਹੋਣ ਲੱਗੀਆਂ। ਈਰਖਾ ਜਾਗ ਪੈਂਦੀ ਜਦੋਂ ਕਿਸੇ ਦਾ ਕੱਦ ਉੱਚਾਂਦਾ, ਅਤੇ ਈਰਖਾ ਸਤਸੰਗੀਓ ਹੋ ਜਾਂਦੀ ਹੈ। ਕਬੀਰ ਸਾਹਿਬ ਜੀ ਦੀ
ਪੂਜਾ ਪ੍ਰਤਿਸ਼ਠਾ ਵੇਖ ਕੇ ਮਾਣ ਮਰਯਾਦਾ ਵੇਖ ਕੇ ਪੰਡਿਤ ਲੋਕ ਪੁਜਾਰੀ ਵਰਗ ਖਫਾ ਹੋ ਗਿਆ। ਤਿੰਨਾਂ ਨੇ ਬਹੁਤ ਤਰੀਕਿਆਂ ਨਾਲ ਕਬੀਰ ਜੀ ਨੂੰ ਭੰਡਿਆ। ਇੱਕ ਸਮੇਂ ਤਿੰਨਾਂ ਨੇ ਵਿਚਾਰ ਕੀਤੀ ਕਿ ਕਬੀਰ ਸਾਹਿਬ ਜੀ ਨੂੰ ਬਦਨਾਮ ਕਰੀਏ। ਉਹਨਾਂ ਨੇ ਕੀ ਕੀਤਾ ਕਿ ਚਿੱਠੀਆਂ ਲਿਖ ਦਿੱਤੀਆਂ ਸਾਰੀਆਂ ਸੰਪਰਦਾਵਾਂ ਨੂੰ, ਜਿੰਨੇ ਸਾਧੂ ਮੰਡਲੀਆਂ ਸੰਤ ਸਮਾਜ ਚਿੱਠੀਆਂ ਲਿਖਦੀਆਂ, ਫਲਾਂ ਫਲਾਂ ਦਿਨ ਕਬੀਰ ਸਾਹਿਬ ਦੇ ਘਰ ਬਹੁਤ ਵੱਡਾ ਜੱਗ ਆਇਓ, ਸਤਸੰਗੀਓ ਸਾਧੂ ਆ ਗਏ ਉਸ ਦਿਨ, ਰਸਤੇ ਭਰੇ ਆਉਣ ਡਏ ਨੇ, ਕਬੀਰ ਸਾਹਿਬ ਜੀ ਬਾਹਰ ਨੂੰ ਜਾ ਰਹੇ ਨੇ ਸੈਰ ਵਾਸਤੇ, ਪ੍ਰਭੂ ਦੀ ਸਿਮਰਨ ਨਿਤਨੇਮ ਕਰਦੇ ਹਾਂ। ਅੱਗੋਂ ਸਾਧੂ ਮੰਡਲੀਆਂ ਆ ਰਹੀਆਂ ਅਤੇ ਪੁੱਛਦੇ ਉਹਨਾਂ ਨੂੰ, ਭਾਈ ਅੱਜ ਕਿਧਰ ਨੂੰ ਚਾਲੇ ਪਾ ਲਏ? ਕਹਿੰਦੇ ਤੈਨੂੰ ਨਹੀਂ ਪਤਾ, ਅੱਜ ਕਬੀਰ ਦੇ ਘਰ ਜਾ ਗਿਆ, ਵਿੱਚ ਚਿੱਠੀ ਆਈਆਂ ਸਾਨੂੰ। ਕਬੀਰ ਜੀ ਸਮਝ ਗਏ ਕਿ ਇਹ ਨੰਦਕਾਂ ਨੇ ਇਹ ਚਾਲ ਚੱਲੀ ਹੈ, ਹੁਣ ਵਾਹਿਗੁਰੂ ਹੀ ਪਤ ਰੱਖ ਸਕਦਾ ਵਾਹਿਗੁਰੂ। ਸਾਈਡ 'ਤੇ ਹੋ ਗਏ ਅਤੇ ਸਤਸੰਗੀ ਝਾੜੀਆਂ ਦੇ ਵਿੱਚ ਬਹਿ ਕੇ ਸਿਮਰਨ ਵਿੱਚ ਜੁੜ ਗਏ ਨੇ, ਕਿਵੇਂ ਹੋਵੇ ਵਾਹਿਗੁਰੂ ਤੇਰੇ ਹੱਥ ਲਾਜ, ਜਿਉਂ ਭਾਵੇ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਵਾਹਿਗੁਰੂ ਚੰਗਾ ਲੱਗੇ, ਤੇਰੀ ਸਰਨ ਵਿੱਚ ਆਏ ਹਾਂ। ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਜਾਂ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਏ। ਸਮਾਧੀ 'ਚ ਜੁੜ ਗਿਆ, ਉੱਧਰ ਪਰਮਾਤਮਾ ਜੀ ਨੂੰ ਲਾਜ ਆਈ, ਸਾਡਾ ਭਗਤ ਹੈ, ਸਾਡਾ ਬੱਚਾ ਪੁੱਤਰ ਹੈ, ਕਿਤੇ ਇਹਦੀ ਬਦਨਾਮੀ ਨਾ ਹੋ ਜਾਵੇ ਸਤਸੰਗੀਓ। ਕਹਿੰਦੇ ਪਰਮਾਤਮਾ ਜੀ ਵਾਹਿਗੁਰੂ ਜੀ ਭਗਵਾਨ ਜੀ ਸ਼ਾਹੂਕਾਰ ਦਾ ਰੂਪ ਧਾਰ ਕੇ ਬੇਅੰਤ ਰਸਤਾ ਮਸਤਾ ਲੈ ਕੇ ਆ ਗਏ, ਨਾਲ ਸੇਵਕ ਆ ਗਏ ਬੇਅੰਤ, ਜਗ ਸ਼ੁਰੂ ਹੋ ਗਿਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾਏ, ਸਾਧੂਆਂ ਮੰਡਲੀਆਂ ਨੂੰ ਰੱਜ ਕੇ ਸੇਵਾ ਹੋਈ, ਦਾਨ ਦਕਸ਼ਣਾ ਦਿੱਤੀ, ਮਾਇਆ ਦਿੱਤੀ, ਉਹਨਾਂ ਦੇ ਪੱਲੇ ਬੰਨਿਆ ਬਹੁਤ ਕੁਝ ਪਦਾਰਥ। ਸਾਧੂ ਮੰਡਲੀਆਂ ਸਾਰਾ ਦਿਨ ਰਹੀਆਂ ਕਬੀਰ ਜੀ ਦੇ ਘਰ, ਤ੍ਰਿਪਤ ਕਰਕੇ ਵਸਤਰ ਦੇ ਕੇ ਹਰੇਕ ਤਰ੍ਹਾਂ ਨਾਲ ਨਵਾਜ ਕੇ ਤੋਰ ਦਿੱਤਾ। ਇਹ ਸਾਧੂ ਮੰਡਲੀਆਂ ਵਾਪਸ ਜਾ ਰਹੀਆਂ ਅਤੇ ਕਬੀਰ ਸਾਹਿਬ ਜੀ ਬੈਠੇ ਸਿਮਰਨ ਦੇ ਵਿੱਚ, ਤਨ ਕਬੀਰ ਕੇ ਕਰਦੇ ਜਾ ਰਹੇ ਸਾਧੂ। ਸਾਧੂ ਮੰਡਲੀਆਂ ਤਨ ਕਬੀਰ ਕਰਦੇ ਜਾ ਰਹੇ ਨੇ, ਕਬੀਰ ਜੀ ਦੇ ਕੰਨਾਂ 'ਚ ਆਵਾਜ਼ ਪਈ। ਕਬੀਰ ਜੀ ਨੇ ਉਸਨੇ ਸਲੋਕ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਹੇ ਵਾਹਿਗੁਰੂ, ਹੇ ਭਗਵਾਨ, ਨਾ ਮੈਂ ਕੁਛ ਕਰਨ ਜੋਗਾ ਪਿੱਛੇ, ਨਾ ਹੁਣ ਨਾ ਗਾਂਹ ਕਰਨ ਜੋਗਾ, ਕਿਆ ਜਾਨੋ ਕਿਛ ਹਰ ਕੀਆ, ਕੀ ਜਾਣੀਏ ਪਰਮਾਤਮਾ ਨੇ ਕੀ ਖੇਡ ਖੇਡ ਦਿੱਤੀ। ਭਇਓ ਕਬੀਰ ਕਬੀਰ, ਮੇਰੀ ਕਬੀਰ ਕਬੀਰ ਹੋ ਰਹੀ ਹੈ। ਕਬੀਰ ਕਹਿੰਦੇ ਵੱਡਾ ਪਰਮਾਤਮਾ ਨੂੰ ਵੀ, ਕਬੀਰ ਦਾ ਅਰਥ ਹੁੰਦਾ ਵੱਡਾ। ਹੱਕਾ ਕਬੀਰ ਕਰੀਮ ਤੂੰ ਬੇ ਐ ਪਰਵਤਗਾਰ, ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਤਿਲੰਗ ਰਾਗ ਦਾ ਪਹਿਲਾ ਹੀ ਸ਼ਬਦ। ਕਬੀਰ ਦਾ ਅਰਥ ਹੁੰਦਾ ਵੱਡਾ। ਕਹਿੰਦੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ। ਤੇ ਗੁਰੂ ਜੀ ਫਰਮਾਉਂਦੇ ਨੇ, ਕਾਰਜ ਸਫਲ ਹਮਾਰੇ, ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਸਾਰੇ ਕਾਰਜ ਸਫਲ ਹੋ ਗਏ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਪੁੰਨ ਦਾਨ ਪੂਜਾ ਪਰਮੇਸ਼ੁਰ, ਹਰ ਕੀਰਤ ਤਤ ਵਿਚਾਰੇ। ਜਿਹੜੀ ਹਰੀ ਦੀ ਕੀਰਤੀ ਕਰਨੀ ਹੈ, ਜਿਹੜਾ ਪਰਮਾਤਮਾ ਦਾ ਜਸ ਕਰਨਾ ਹੈ, ਜਿਹੜੀ ਤੱਤ ਦੀ ਵਿਚਾਰ ਕਰਨੀ ਹੈ, ਅਸਲੀਅਤ ਦੀ ਵਿਚਾਰ ਕਰਨੀ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ। ਜਿਵੇਂ ਮਾਤਾਵਾਂ ਬੈਠੀਆਂ ਨੇ ਦੁੱਧ ਲੜਕਦੇ, ਉਹ 'ਚ ਤੱਤ ਕੇ ਨਿਕਲਿਆ ਮੱਖਣ, ਇੱਦਾਂ ਹੀ ਜਦੋਂ ਅਸੀਂ ਸੰਸਾਰ ਦੀ ਸੱਚ ਅਤੇ ਝੂਠ ਦੀ ਵਿਚਾਰ ਕਰਦੇ ਹਾਂ ਨਾ, ਅਤੇ ਤੱਤ ਨਿਕਲਦਾ ਉਦੋਂ ਸੱਚ, ਇੱਕ ਨਿਰੰਕਾਰ ਦਾ ਨਾਮ ਹੀ ਸੱਚਾ ਹੈ, ਬਾਕੀ ਸਾਰਾ ਕੁਝ ਝੂਠ ਹੀ ਹੈ। ਗੁਰੂ ਜੀ ਮਿਹਰ ਕਰਦੇ ਹਨ ਕਿ ਹਰ ਕੀਰਤ ਤੱਤ ਵਿਚਾਰੇ, ਹਰੀ ਦੀ ਕੀਰਤੀ ਤੱਤ ਵਿਚਾਰ ਕੀਤੀ, ਇਹੀ ਪੁੰਨ ਹੈ। ਪੁੰਨ ਦਾਨ ਪੂਜਾ ਪਰਮੇਸ਼ੁਰ, ਪੁੰਨ ਹੁੰਦਾ ਸਤਸੰਗੀ ਉਹ ਜਿਹੜਾ ਅਸੀਂ ਖਾਸ ਦਿਨਾਂ 'ਤੇ ਕਰਦੇ ਹਾਂ, ਦਾਨ ਹੁੰਦਾ ਜਿਹੜਾ ਰੋਜ਼ ਹੀ ਕਰਦੇ ਹਾਂ। ਖਿਆਲ ਕਰਿਓ, ਜਿਹੜਾ ਦਾਨ ਹੈ ਰੋਜ਼ ਹੀ ਕਰਦੇ ਹਾਂ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਕੋਈ ਮੰਗਤਾ ਆ ਗਿਆ, ਉਹਨੂੰ ਲਾਪਾ ਟਾਪਾ ਤਾ, ਪ੍ਰਸ਼ਾਦਾ ਦੇ ਦਿੱਤਾ, ਉਹਨੂੰ ਕੱਪੜਾ ਦੇ ਦਿੱਤਾ, ਕੋਈ ਤਨ ਢੱਕਣ ਨੂੰ, ਇਹਨੂੰ ਕਹਿੰਦੇ ਦਾਨ।
ਇਹ ਆਪਾਂ ਰੋਜ਼ ਕਰਦੇ ਰਹਿੰਦੇ ਹਾਂ। ਦਾਨਾ ਸਰਦਾਨ ਨਾਮਦਾਨ ਵੀ ਹੈ, ਨਾਮ ਜਪਾਉਣਾ ਆਪ ਜਪਣਾ। ਪੁੰਨ ਹੁੰਦਾ ਹੈ, ਕੋਈ ਵਿਸ਼ੇਸ਼ ਦਿਨ ਹਨ, ਕੋਈ ਗੁਰਪੁਰਬ ਹੈ, ਕੋਈ ਦੀਵਾਲੀ ਹੈ, ਕੋਈ ਵਿਸਾਖੀ ਹੈ, ਕੋਈ ਬੱਸਿਆ ਸੰਗਰਾਂਦ ਹੈ, ਉਸ ਦਿਨ ਵਿਸ਼ੇਸ਼ ਤੌਰ 'ਤੇ ਕੁਛ ਨਾ ਕੁਛ ਪੁੰਨ ਕਰਨਾ। ਉਹ ਕੱਪੜਾ ਕੋਈ ਅੰਨਦਾਨ ਕਰ ਦੇਣਾ, ਕੁਛ ਰਸਤਾਂ ਬਸਤਾਂ ਲੈ ਆਉਣੀਆਂ, ਜਿਹੜੀਆਂ ਚੀਜ਼ਾਂ ਹਨ ਇਹਨੂੰ ਕਹਿੰਦੇ ਪੁੰਨ। ਸੱਚੇ ਪਾਤਸ਼ਾਹ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ੁਰ ਹਰ ਕੀਰਤ ਤੱਤ ਵਿਚਾਰ, ਜਿਹੜੀ ਹਰੀ ਦੀ ਕੀਰਤੀ ਕਰਨੀ, ਤੱਤ ਦੀ ਵਿਚਾਰ ਕਰਨੀ ਹੈ, ਇਹੀ ਸਾਡੇ ਲਈ ਦਾਨ, ਇਹੀ ਪੁੰਨ, ਇਹੀ ਪਰਮਾਤਮਾ ਦੀ ਪੂਜਾ ਹੈ। ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗਮ ਪਾਰੇ। ਵਾਹਿਗੁਰੂ ਜੀ ਦੇ ਗੁਣ ਗਾਵਤ, ਗੁਣ ਗਾਉਂਦਿਆਂ ਗਾਉਂਦਿਆਂ ਅਤੁੱਲ ਸੁਖ ਪਾਇਆ। ਤੁੱਲ ਦਾ ਤੁਲ, ਜਿਹੜਾ ਤੁਲ ਜਾਵੇ, ਐੜਾ ਗਿੱਤਰ ਲੱਗਿਆ, ਅਤੁੱਲ ਜਿਹੜਾ ਤੁਲਿਆ ਨਾ ਜਾਵੇ। ਜਿਹੜੇ ਵੀ ਅੱਖਰ ਨਾਲ ਐੜਾ ਪਹਿਲਾਂ ਲੱਗ ਜਾਂਦਾ ਹੈ ਉਹਦਾ ਅਰਥ ਉਲਟ ਹੋ ਜਾਂਦਾ। ਜਿਵੇਂ ਸੰਖ ਦਾ ਅਰਥ ਹੁੰਦਾ ਗਿਣਤੀ, ਗਿਣਤੀ ਵਿੱਚ ਆ ਜਾਂਦਾ ਸੰਖ ਦਹਿ ਸੰਖ, ਪਦਮ ਦਹਿ ਪਦਮ, ਅਤੇ ਐੜਾ ਨਾਲ ਲਾ ਦੀ ਅਸੰਖ, ਜਿਹੜਾ ਗਿਣਤੀ ਤੋਂ ਪਰੇ ਹੈ। ਇਸੇ ਤਰ੍ਹਾਂ ਲੱਖ, ਲੱਖ ਦਾ ਅਰਥ ਦਾ ਜਾਣ ਲੈਣਾ, ਅਤੇ ਐੜਾ ਨਾਲ ਲਾ ਦੀਏ ਅਗੇਤਰ, ਅੱਗੋਂ ਪਹਿਲਾਂ ਲਾ ਦੀਏ ਐੜਾ ਅਲੱਖ। ਇਸੇ ਤਰ੍ਹਾਂ ਪਾਰ ਦਾ ਅਰਥ ਦਾ ਜਿਹਦਾ ਪਾਰ ਪਾ ਲਈਏ, ਅਤੇ ਅਪਾਰ ਜਿਹਦਾ ਅਪਾਰ ਹੀ ਕੋਈ ਨਹੀਂ। ਇਸ ਤਰ੍ਹਾਂ ਐੜਾ ਲੱਗ ਜਾਏ ਅਤੇ ਉਹ ਬਣ ਜਾਂਦਾ ਸਤਸੰਗੀ, ਉਹ ਗਿਣਤੀ ਮਿਣਤੀ ਤੋਂ ਪਰੇ। ਗੁਣ ਗਾਵਤ ਅਤੁੱਲ ਸੁੱਖ ਪਾਇਆ, ਕਹਿੰਦੇ ਗੁਣ ਗਾਉਣ ਨਾਲ ਅਤੁੱਲ ਸੁੱਖ, ਜਿਹੜੇ ਤੋਲੇ ਨਹੀਂ ਜਾਂਦੇ, ਗਿਣੇ ਮਿਣੇ ਨਹੀਂ ਜਾਂਦੇ, ਉਹ ਸੁੱਖ ਪ੍ਰਾਪਤ ਹੁੰਦੇ ਨੇ। ਠਾਕੁਰ ਅਗਮ ਅਪਾਰੇ, ਜਿਹੜਾ ਵਾਹਿਗੁਰੂ ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਪਾਰਾਵਾਰ ਤੋਂ ਪਰੇ ਹੈ ਸਤਸੰਗੀ। ਹੁਣ ਜਿਹੜਾ ਆਤਮਕ ਸੁੱਖ ਹੈ ਇਹ ਹੋਰ ਚੀਜ਼ ਹੈ, ਜਿਹੜੇ ਸਰੀਰਕ ਸੰਸਾਰਕ ਸੁੱਖ ਨੇ ਹੋਰ ਚੀਜ਼ ਨੇ। ਆਤਮਕ ਸੁੱਖ ਜਿਹਨਾਂ ਨੂੰ ਮਿਲ ਗਿਆ ਸਤਸੰਗੀ, ਰੋਟੀ ਖਾਣ ਨੂੰ ਨਾ ਮਿਲੇ, ਭਾਵੇਂ ਕੱਪੜਾ ਪਹਿਨਣ ਨੂੰ ਨਾ ਮਿਲੇ, ਘਰ ਘਾਟ ਨਹੀਂ, ਕੋਈ ਬੁਲਾਉਣ ਵਾਲਾ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ, ਪਰ ਉਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਗਿਆ, ਉਹ ਦੁਨੀਆਂ ਦਾ ਸ੍ਰਿਸ਼ਟੀ ਦਾ ਰਾਜਾ ਸਤਸੰਗੀ। ਤਿਸ ਕੀ ਧੂੜ ਮਨ ਉਧਰ ਹੈ, ਪ੍ਰਭ ਹੋਏ ਸੋ ਪ੍ਰਸੰਨ, ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਦੇ ਨਾਲ ਸੰਸਾਰ ਤਰ ਜਾਂਦਾ, ਪਰਮਾਤਮਾ ਖੁਸ਼ ਹੋ ਜਾਂਦਾ ਸਤਸੰਗੀ। ਕਬੀਰ ਸਾਹਿਬ ਜੀ ਬੰਦਗੀ ਕਰਦੇ ਨੇ, ਭਗਤੀ ਕਰਦੇ ਹੈ, ਸੱਚੀ ਸੁੱਚੀ ਕਰਤ ਕਰਦੇ ਸਤਸੰਗੀ। ਭਗਤ ਸਾਹਿਬ ਦੀ ਬੜੀ ਕੀਰਤੀ ਹੋ ਗਈ, ਸੰਗਤਾਂ ਸਾਧੂ ਮੰਡਲੀਆਂ ਆਉਂਦੀਆਂ ਬੇਅੰਤ ਕਬੀਰ ਜੀ ਦੇ ਕੋਲ ਚਰਚਾ ਲਈ, ਦਾਲ ਫੁੱਲ ਕਛ ਪਾਉਣਾ, ਅਤੇ ਕੰਮ ਕੀ ਸੀ, ਕੱਪੜਾ ਬੁਣਨਾ। ਅਤੇ ਬੰਦਗੀ ਵਿੱਚ ਐਸੇ ਜੁੜੇ ਕਿ ਕੱਪੜਾ ਵੀ ਬੁਣਨਾ ਛੱਡ ਦਿੱਤਾ। ਹੁਣ ਸਾਧੂ ਆਉਂਦੇ ਨੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਖੋ ਸਾਥਰ ਉਨਕੋ ਖਾਟ, ਕਹਿੰਦੇ ਇੱਕ ਦੋ ਤੇ ਸਾਧੂਆਂ ਦੀਆਂ ਮੰਡਲੀਆਂ ਆ ਰਹੀਆਂ ਕਬੀਰ ਦੇ ਘਰ ਬੈਠੀਆਂ। ਇੱਕ ਦੋ ਮੰਡਲੀਆਂ ਘਰੋਂ ਕਬੀਰ ਜੀ ਦੇ ਚਰਚਾ ਵਿਚਾਰ ਕਰਕੇ ਫੁਲਕਾ ਪ੍ਰਸ਼ਾਦਾ ਛੱਕ ਕੇ ਜਾ ਰਹੀਆਂ, ਇੱਕ ਆ ਰਹੀਆਂ। ਇੱਕ ਦੋ ਮੰਦਰ, ਇੱਕ ਦੋ ਤੇ ਸਾਧੂਆਂ ਦੀਆਂ ਮੰਡਲੀਆਂ ਮੰਦਰ ਘਰ ਦੇ ਵਿੱਚ ਕਬੀਰ ਦੇ, ਇੱਕ ਦੋ ਬਾਟ ਇੱਕ ਦੋ ਰਸਤੇ 'ਤੇ ਆ ਰਹੀਆਂ ਅਤੇ ਇੱਕ ਦੋ ਜਾ ਰਹੀਆਂ। ਅਤੇ ਮਾਤਾ ਲੋਈ ਜੀ ਕਬੀਰ ਸਾਹਿਬ ਦੇ ਘਰੋਂ ਬੀਬੀ ਜੀ, ਉਹ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਕਹਿੰਦੇ, ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਭਇਓ, ਸਾਤ ਸੂਤ ਇਹਨੂੰ ਮੁੰਡੀਏ ਖੋਏ, ਮੁੰਡੀਆ ਕਿਉਂ ਨੂੰ ਮੋਇਓ। ਇਹ ਕਹਿੰਦੇ ਕਬੀਰ ਮਰ ਜਾਂਦਾ ਸਤਸੰਗੀਓ। ਇਸ ਤਰ੍ਹਾਂ ਮਾਤਾ ਜੀ, ਮਾਤਾ ਧਨਕ ਭਗਤ ਕਬੀਰ ਸਾਹਿਬ ਜੀ ਮਾਤਾ ਜੀ ਕਹਿੰਦੇ ਨੇ ਕਿ ਕਬੀਰ ਤੇ ਸਾਨੂੰ ਰੋਟੀ ਨਹੀਂ ਖਾਣ ਨੂੰ ਮਿਲਦੀ ਆ, ਸਾਧੂ ਆਉਂਦੇ ਵਿਗੜੇ ਇਹਨਾਂ ਨੂੰ ਸਾਰਾ ਕੁਝ ਖਵਾ ਦਿੰਦਾ, ਸਾਨੂੰ ਭੁੰਜੇ ਲੰਮੇ ਪਾ ਦਿੰਦਾ, ਸਾਧੂ ਵਾਲੀ ਮੰਜੀਆਂ ਦੇ ਦਿੰਦਾ। ਕਬੀਰ ਜੀ ਕੁਟੀਆ 'ਚ ਰਹਿੰਦੇ ਸੀ, ਛੰਨ 'ਚ ਕੁਟੀਆ 'ਚ। ਇੱਕ ਸ਼ਾਹੂਕਾਰ ਸੀ ਕਬੀਰ ਸਾਹਿਬ ਦੇ ਨੇੜੇ ਘਰ ਸੀ, ਉਹਦਾ ਅਰਜਨ ਦਾਸ। ਉਹ ਰੋਜ਼ ਵਹਿੰਦਾ ਕਿ ਮੇਰੇ ਕੋਲ ਇੰਨੀ ਧਨ ਦੌਲਤ, ਇੰਨੀ ਮਾਇਆ, ਇੰਨਾ ਸੁੱਖ ਆਨੰਦ ਮੈਨੂੰ ਨਹੀਂ ਜਿੰਨਾ ਕਬੀਰ ਨੂੰ ਹੈ। ਇਹ ਕਬੀਰ ਦੇ ਕੋਲ ਕੀ ਹੈ, ਐਸੀ ਕੀ ਚੀਜ਼ ਕਬੀਰ ਕੋਲ? ਸੋ ਕਹਿੰਦੇ ਨੇ ਕਿ ਇੱਕ ਵਾਰ ਸ਼ਾਹੂਕਾਰ ਨੇ ਕੁਛ ਸੋਨਾ ਲਿਆ,
ਕੁਛ ਚਾਂਦੀ ਲਈ ਕੱਪੜੇ 'ਚ ਸਤਸੰਗੀਓ ਥਾਲ 'ਚ ਪਾ ਕੇ ਕੱਪੜੇ ਨਾਲ ਟੱਕ ਕੇ ਕਬੀਰ ਜੀ ਦੇ ਕੋਲ ਆ ਗਿਆ। ਚਰਨਾਂ 'ਤੇ ਲਿਆ ਕੇ ਨਮਸਕਾਰ ਕੀਤੀ, ਰੱਖ ਦਿੱਤੀ, ਭੇਟ ਰੱਖੀ। ਕਬੀਰ ਸਾਹਿਬ ਜੀ, ਆ ਮੇਰੀ ਭੇਟਾ ਪ੍ਰਮਾਣ ਕਰੋ, ਮੈਨੂੰ ਵੀ ਤੋਂ ਆਪਣੇ ਵਰਗਾ ਸੁੱਖ ਦੇ ਦਿਓ। ਤੁਹਾਡਾ ਪਰਿਵਾਰ ਆਨੰਦ ਵਿੱਚ ਰਹਿੰਦਾ, ਤੁਸੀਂ ਆਨੰਦ ਵਿੱਚ ਰਹਿੰਦੇ ਹੋ, ਖਿੜੇ ਰਹਿੰਦੇ ਹੋ, ਇੰਨੀ ਮੇਰੇ ਕੋਲ ਧਨ ਦੌਲਤ ਹੈ ਅਤੇ ਫਿਰ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਕਹਿੰਦੇ ਕਬੀਰ, ਤੂੰ ਕੁਟੀਆ 'ਚ ਰਹਿੰਦਾ, ਛੰਨ 'ਚ ਰਹਿੰਦਾ, ਗਰੀਬੀ ਤੇਰੇ ਕੋਲ ਹੈ, ਅਤੇ ਕਹਿੰਦੇ ਫਿਰ ਵੀ ਤੇਰੇ ਚਿਹਰੇ 'ਤੇ ਜਾਹੋ ਜਲਾਲ, ਆਨੰਦ ਵਿੱਚ ਰਹਿੰਦਾ, ਇਹ ਮੈਨੂੰ ਵੀ ਆਨੰਦ ਦੇ ਦੇ। ਕਬੀਰ ਸਾਹਿਬ ਜੀ ਕਹਿੰਦੇ ਕੀ ਹੈ? ਕਹਿੰਦੇ ਮਹਾਰਾਜ, ਸੋਨਾ ਚਾਂਦੀ ਕੀਮਤੀ ਵਸਤੂਆਂ ਲੈਂਦੀਆਂ ਤੁਹਾਡੀ ਭੇਟਾ ਲਈ, ਇਹ ਲੈ ਲਓ ਅਤੇ ਮੈਨੂੰ ਆਨੰਦ ਦੇ ਦਿਓ। ਕਬੀਰ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਹੈ, ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਸਾਹਿਬ ਜੀ ਕਹਿਣ ਲੱਗੇ, ਸੋਨੇ ਚਾਂਦੀ ਦੇ ਵੱਟੇ ਸੱਟੇ ਇਹ ਚੀਜ਼ਾਂ ਨਹੀਂ ਮਿਲਦੀਆਂ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾ, ਸੰਮਨ ਜੋ ਇਸ ਦਾਮ ਕੀ, ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ, ਜਿਨ ਸਿਰ ਦੀ ਨੇ ਕਾਟ। ਸੰਮਨ ਜੋ ਇਸ ਪ੍ਰੇਮ ਕੀ, ਐ ਭਾਈ ਸੰਮਨ, ਜਿਹੜੀ ਪ੍ਰੇਮ ਦੀ ਭੇਟਾ ਹੈ ਨਾ, ਦਮ ਕਿਹੋ ਹੋਤੀ ਸਾਟ, ਦਮ ਕਹਿੰਦੇ ਮਾਇਆ ਦੇ, ਪੈਸਿਆਂ ਦੇ, ਦਮੜਿਆਂ ਦੇ ਸਾਟ ਵੱਟੇ ਸੱਟੇ। ਜੇਕਰ ਇਹ ਪ੍ਰੇਮ ਦੀ ਭੇਟਾ ਮਿਲਦੀ ਹੁੰਦੀ ਤਾਂ ਰਾਵਣ ਕੋਈ ਕੰਗਾਲ ਨਹੀਂ ਸੀ। ਜਿਨ ਗੜ੍ਹ ਕੋਟ ਕੀਏ ਕੰਚਨ ਕੇ, ਜਿਹਨੇ ਕਿਲੇ ਬਣਾ ਲਏ ਸੀ ਸੋਨੇ ਦੇ, ਸੋਨੇ ਸ਼ੁੱਧ ਸੋਨੇ ਦੇ, ਅਤੇ ਐਸਾ ਜਿਹੜਾ ਰਾਵਣ ਸੀ, ਉਹਨੂੰ ਕੀ ਲੋੜ ਪੈ ਗਈ ਆਪਣੇ ਸਿਰ ਕੱਟ ਕੇ ਅਤੇ ਆਪਣੇ ਗੁਰੂ ਸ਼ਿਵ ਨੂੰ ਭੇਟ ਕਰਨ ਦੀ, ਜੇ ਪੈਸਿਆਂ ਦੇ ਵੱਟੇ ਸੱਟੇ ਖੁਦਾ ਪਰਮਾਤਮਾ ਉਹਦਾ ਆਨੰਦ ਮਿਲ ਜਾਵੇ ਤਾਂ ਅਮੀਰ ਲੋਕ ਹੀ ਆਪਣੇ ਤਜੋਰੀਆਂ 'ਚ ਰੱਬ ਨੂੰ ਕੈਦ ਕਰ ਲੈਂਦੇ। ਸ਼ਾਹੂਕਾਰ, ਪੈਸਾ ਬੜਾ ਸ਼ਾਹੂਕਾਰ ਦੇ ਕੋਲ, ਅਤੇ ਆਉਂਦੇ ਜਾਂਦੇ ਲੋਕ ਗਲੀ ਬਾਜ਼ਾਰ 'ਚ ਲੰਘਦੇ ਨੇ, ਸ਼ਾਹੂਕਾਰ ਜੀ ਰਾਮ ਰਾਮ, ਸ਼ਾਹੂਕਾਰ ਜੀ ਰਾਮ ਰਾਮ। ਉਹ ਅੱਗੇ ਕਹਿੰਦਾ, ਕੋਈ ਨਹੀਂ, ਮੈਂ ਉਹਨੂੰ ਕਹਿ ਦੂੰਗਾ ਰਾਮ ਰਾਮ, ਉਹਨੂੰ ਕਹਿ ਦੂੰਗਾ ਰਾਮ ਰਾਮ। ਉਹ ਲੋਕ ਇੱਕ ਦਿਨ ਵਿਚਾਰ ਕਰਦੇ ਨੇ ਕਿ ਸਾਡੀ ਇਨਸਲਟ ਕਰਦਾ ਕਿ ਕੀ, ਇਹ ਪ੍ਰੋਬਲਮ ਕੀ ਹੈ ਸ਼ਾਹੂਕਾਰ ਦੀ, ਅਸੀਂ ਇਹਨੂੰ ਰਾਮ ਰਾਮ ਕਹਿੰਦੇ, ਅੱਗੋਂ ਇਹ ਕਹਿੰਦਾ ਮੈਂ ਉਹਨੂੰ ਕਹਿ ਦੂੰਗਾ। ਇਹ ਦਿਨ ਸਾਰੇ ਇਕੱਠੇ ਹੋ ਗਏ ਅਤੇ ਆ ਗਏ ਸ਼ਾਹੂਕਾਰ ਦੇ ਕੋਲ। ਸ਼ਾਹੂਕਾਰਾ, ਅਸੀਂ ਤੈਨੂੰ ਰਾਮ ਰਾਮ ਕਹਿੰਦੇ, ਤੈਨੂੰ ਚਾਹੀਦਾ ਅੱਗੋਂ ਰਾਮ ਰਾਮ ਜੀ ਰਾਮ ਰਾਮ, ਤੂੰ ਅੱਗੋਂ ਕਿਹਨੂੰ ਉਹਨੂੰ ਕਹਿ ਦਾਂਗਾ ਮੈਂ, ਇਹ ਕੀ ਕੀ ਕਹਿੰਦਾ ਤੂੰ? ਕਹਿੰਦੇ ਆ ਜਾਓ ਮੇਰੇ ਨਾਲ ਆਓ। ਉਹ ਸ਼ਾਹੂਕਾਰ ਆਪਣੇ ਘਰ ਲੈ ਗਿਆ, ਉਹਨੇ ਜਾ ਕੇ ਆਪਣਾ ਪੰਜ ਸ਼ਨਾਨਾ ਕੀਤਾ, ਘਰ ਕਰਾ ਕੇ ਸੱਸ ਵੀ ਉਹਨੇ ਨਾ ਤਿਜੋਰੀ ਖੋਲ੍ਹੀ ਆਪਣੀ ਤਿਜੋਰੀ, ਮਾਇਆ ਵਾਲੀ, ਸੋਨਾ ਚਾਂਦੀ ਉਹ 'ਚ ਪਿਆ, ਹੀਰੇ ਪਏ, ਪੈਸੇ ਪਏ ਨੇ। ਉਹਨੂੰ ਖੋਲ੍ਹ ਕੇ ਅਤੇ ਕਹਿੰਦਾ ਉਹਨੂੰ ਕਿ ਇਹ ਜਿੰਨੇ ਲੋਕ ਨੇ ਨਾ ਸਾਰੇ ਇਹ ਤੈਨੂੰ ਰਾਮ ਰਾਮ ਕਹਿੰਦੇ ਨੇ, ਰਾਮ ਰਾਮ ਮਾਇਆ ਨੇ। ਉਹ ਕਹਿੰਦੇ ਕਿ ਵੀਰੇ ਕੀ ਮਖੌਲ, ਕਹਿੰਦੇ ਵੇਖੋ ਪਹਿਲਾਂ ਮੈਂ ਬਹੁਤ ਗਰੀਬ ਸੀ, ਪਿੰਡ 'ਚ ਰਹਿੰਦਾ ਸੀ, ਮੈਨੂੰ ਕੋਈ ਨਹੀਂ ਸੀ ਬੁਲਾਉਂਦਾ, ਲਾਗੋਂ ਦੀ ਲੰਘ ਜਾਂਦੇ ਸੀ ਲੋਕ, ਕਿਤੇ ਪਛਾਵਾਂ ਨਾ ਦਾ ਪੈ ਜੇ। ਕਹਿੰਦੇ ਹੁਣ ਮੇਰੇ ਕੋਲ ਮਾਇਆ ਆ ਗਈ ਅਤੇ ਲੰਘਦਿਆਂ ਕਰਦਿਆਂ ਰਾਮ ਰਾਮ ਜੀ ਰਾਮ ਰਾਮ, ਕਹਿੰਦੇ ਤੁਸੀਂ ਇਹਨੂੰ ਕਹਿੰਦੇ ਹੋ, ਮੈਨੂੰ ਨਹੀਂ ਕਹਿੰਦੇ, ਆਹ ਜਿਹੜੀ ਹੈ ਨਾ ਤਿਜੋਰੀ ਦੇ ਵਿੱਚ ਪਈ ਹੈ ਇਹਨੂੰ ਕਹਿੰਦੇ ਹੋ, ਅਤੇ ਮੈਂ ਸ਼ਾਮ ਨੂੰ ਆ ਕੇ ਤੁਹਾਡੀ ਸਾਰਿਆਂ ਦੀ ਰਾਮ ਰਾਮ ਇਹਨੂੰ ਕਹਿ ਦਿੰਦਾ ਕਿ ਮਾਇਆ ਜੀ ਮਹਾਰਾਜ ਤੁਹਾਨੂੰ ਲੋਕ ਰਾਮ ਰਾਮ ਕਹਿੰਦੇ ਨੇ। ਲਿਖਿਆ ਨਾ ਕਿਸੇ ਵਿਦਵਾਨ ਨੇ, ਏਕ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ। ਜਦੋਂ ਗਰੀਬ ਹੁੰਦਾ ਵਿਚਾਰਾ, ਪਰਸੂ ਕਹਿ ਤੁਰਿਆ ਫਿਰਦਾ, ਥੋੜ੍ਹੀ ਜਿਹੀ ਮਾਇਆ ਆ ਗਈ ਪਰਸਾ ਜੀ, ਅਤੇ ਜਦੋਂ ਜ਼ਿਆਦਾ ਮਾਇਆ ਸ਼ਾਹੂਕਾਰ ਬਣ ਗਿਆ, ਪਰਸ਼ੁਰਾਮ ਜੀ ਮਹਾਰਾਜ ਕੀ ਹਾਲ ਜੀ। ਏਕ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ। ਇਸ ਲਈ ਕਬੀਰ ਸਾਹਿਬ ਜੀ ਕਹਿਣ ਲੱਗੇ, ਵੇਖ ਮਿੱਤਰਾ, ਇਹ ਸੋਨੇ ਚਾਂਦੀ ਦੇ ਵੱਟੇ ਸੱਟੇ ਨਹੀਂ ਮਿਲਦੇ, ਮਿਲਦਾ ਸੁੱਖ ਇਹ ਮਿਲਦਾ ਹੈ ਨਾਮ ਦੇ ਕੇ, ਆਪਣਾ ਮਨ ਦੇ ਕੇ। ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ ਦੇ ਕੇ ਅਤੇ ਰਾਮ ਨੂੰ ਲਿਆ ਹੋਇਆ। ਉਹ ਫਿਰ ਕਬੀਰ ਸਾਹਿਬ ਦਾ ਸੇਵਕ ਬਣਿਆ, ਕਬੀਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੀ ਸੰਪਰਦਾ ਦਾ ਮੁਖੀ ਬਣਿਆ ਸੀ ਅਰਜਨ ਦਾਸ ਸ਼ਾਹੂਕਾਰ। ਫਿਰ ਉਹਨੂੰ ਸੱਚਾ ਧਨ ਮਿਲ ਗਿਆ ਨਾਮ ਦਾ,
ਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਗੁਣ ਗਾਵਤ ਅਤੁੱਲ ਸੁੱਖ ਪਾਇਆ ਠਾਕੁਰ ਅਗਮ ਅਪਾਰੇ। ਗੁਣ ਗਾ ਗਾ ਕੇ ਅਤੁੱਲ ਸੁੱਖ ਮਿਲ ਗਿਆ। ਜਿਹਨਾਂ ਮਹਾਂਪੁਰਸ਼ਾਂ ਦੀ ਆਪਾਂ ਅੱਜ ਯਾਦ ਮਨਾ ਰਹੇ ਨਾ, ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਜਗਰਾਓਂ ਦੇ ਨੇੜੇ ਆਪ ਜੀ ਦਾ ਸਤਸੰਗ ਪਿੰਡ ਅਖਾੜਾ, ਔਰ ਪਿੰਡ ਅਖਾੜੇ ਵਿੱਚ 12 ਫਰਵਰੀ ਔਰ 1903 ਈਸਵੀ ਨੂੰ ਬਹੁਤ ਸਤਿਕਾਰਯੋਗ ਗੁਰਸਿੱਖ ਸਰਦਾਰ ਰੂੜ ਸਿੰਘ ਜੀ ਔਰ ਪਰਮ ਪੂਜੀਏ ਮਾਤਾ ਜੀ ਧੰਨ ਧੰਨ ਮਾਤਾ ਮਾਤਾ ਆਨੰਦ ਕੌਰ ਜੀ, ਤਿੰਨਾਂ ਦੇ ਘਰ ਹੋਇਆ। ਬੜੇ ਭਜਨ ਬੰਦਗੀ ਵਾਲੇ ਸੀ ਇਹ ਭੈਣਾਂ ਮੇਰੀਆਂ ਬੇਟੀਆਂ। ਇਹਨਾਂ ਚੀਜ਼ਾਂ ਦਾ ਅਸਰ ਪੈਂਦਾ, ਇਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਇਸ ਚੀਜ਼ ਦਾ ਕਿ ਜਦੋਂ ਬੱਚਾ ਮਾਂ ਦੀ ਕੋਖ ਵਿੱਚ ਪਲ ਰਿਹਾ ਹੁੰਦਾ ਹੈ, ਕੋਈ ਭਜਨ ਬੰਦਗੀ ਸਿਮਰਨ ਕਰੇ ਉਹਦਾ ਬਹੁਤ ਅਸਰ ਪੈਂਦਾ। ਮੁੰਬਈ ਦੇ ਵਿੱਚ ਕੰਪੀਟੀਸ਼ਨ ਸੀ ਬੱਚਿਆਂ ਦਾ, ਕਰਵਾਉਂਦੇ ਹੁੰਦੇ ਸੀ। ਇੱਕ ਭੈਣ ਆਪਣੇ ਬੱਚੀਆਂ ਨੂੰ ਲੈ ਕੇ ਆਇਆ ਕਰੇ ਸਤਸੰਗੀ, ਉਹ ਮੁੰਬਈ ਦੇ ਵਿੱਚ ਇਲਾਕਾ ਹੈ ਕੋਲੀਵਾੜਾ, GTB ਨਗਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਗਰ। ਉੱਥੇ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਪੈ ਰਿਹਾ। ਉੱਥੋਂ ਭੈਣ ਆਇਆ ਕਰੇ ਅਤੇ ਉਹਦੀਆਂ ਬੱਚੀਆਂ ਬਹੁਤ ਬਾਣੀ ਜ਼ਬਾਨੀ ਯਾਦ, ਉਹਨਾਂ ਨੂੰ ਜੇ ਧਿਆਨ ਦਿਓ ਮੇਰੀਆਂ ਭੈਣਾਂ ਮਾਤਾਵਾਂ ਬੜੀ ਬਾਣੀ ਯਾਦ ਉਹਨਾਂ ਨੂੰ। ਤਾਂ ਮੈਂ ਪੁੱਛਿਆ ਭੈਣ ਨੂੰ, ਮੈਂ ਕਿਹਾ ਵੀ ਵਾਹਿਗੁਰੂ ਜੀ ਇਹ ਬੱਚੀਆਂ ਨੂੰ ਬੜੀ ਟ੍ਰੇਨਿੰਗ ਦਿੱਤੀ, ਬਹੁਤ ਤੁਸੀਂ ਇਹਨਾਂ ਨੂੰ ਗੁਰਮਤ ਨਾਲ ਜੋੜਿਆ। ਕਹਿੰਦੀ ਬਾਬਾ ਜੀ ਜਦੋਂ ਮੇਰੇ ਘਰ ਬੱਚੀ ਜਾਂ ਬੱਚਾ ਹੋਣ ਵਾਲਾ ਹੁੰਦਾ ਸੀ ਨਾ, ਮੈਂ ਕਈ ਕਈ ਸਹਿਜ ਪਾਠ ਕੀਤੇ ਨੇ, ਕਈ ਕਈ ਸਹਿਜ ਪਾਠ ਬੋਲ ਕੇ ਮੈਂ ਕੀਤੇ ਨੇ। ਇੰਨੀ ਇੰਨੀ ਘਾਲਣਾ ਪਿਆਰੇ ਘਾਲਦੀਆਂ ਜਿਹੜੀਆਂ ਵਾਹਿਗੁਰੂ ਦੀਆਂ ਪਿਆਰੀਆਂ ਭੈਣਾਂ। ਕਹਿੰਦੀ ਤਾਂ ਇਹ ਬੱਚੀਆਂ ਦੇ ਉੱਤੇ ਇਹ ਅਸਰ ਹੈ ਕਿ ਇਹਨਾਂ ਨੂੰ ਬਾਣੀ ਬਹੁਤ ਜ਼ਿਆਦਾ ਜ਼ਬਾਨੀ ਯਾਦ। ਛੋਟੀਆਂ ਛੋਟੀਆਂ ਬੱਚੀਆਂ, ਕੋਈ ਇੱਕ 4 ਸਾਲ ਦੀ ਸੀ, ਇੱਕ ਸਤਸੰਗ ਵੀ 6-7 ਸਾਲ ਦੀ ਹੋਵੇਗੀ, 25-25 ਬਾਣੀਆਂ ਉਹਨਾਂ ਜ਼ਬਾਨੀ ਸੁਣਾ ਦੇਣੀਆਂ। ਉਹ ਕਹਿੰਦੀ ਇਹ ਅਸਰ ਹੈ ਕਿ ਮੈਂ ਜਦੋਂ ਬੱਚੀਆਂ ਹੋਣ ਵਾਲੀਆਂ ਸੀ ਨਾ, ਉਦੋਂ ਮੈਂ ਕਈ ਕਈ ਸਹਿਜ ਪਾਠ ਕੀਤੇ ਨੇ। ਇੱਦਾਂ ਹੀ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ ਮਾਤਾ ਆਨੰਦ ਕੌਰ ਜੀ, ਪਿਤਾ ਸਰਦਾਰ ਰੂੜ ਸਿੰਘ ਜੀ, ਤਿੰਨਾਂ ਨੇ ਬੜੀ ਬੰਦਗੀ ਘਾਲਣਾ ਅਤੇ ਸਿਮਰਨ ਕੀਤਾ। ਔਰ ਸਾਰੇ ਦਾ ਸਾਰਾ ਸਹਿਜ ਪਾਠ ਜਦੋਂ ਬੱਚੇ ਦਾ ਜਨਮ ਹੋਇਆ ਉਹਨੂੰ ਸੁਣਾਇਆ ਗਿਆ। ਇਹ ਇੰਨਾ ਅਸਰ ਪਿਆਰੇ ਹੁੰਦਾ ਹੈ ਗੁਰਸਿੱਖੀ ਦਾ ਅਤੇ ਬਾਣੀ ਦਾ। ਸਿਮਰਨ ਬੰਦਗੀ ਵਿੱਚ ਪਰਪੱਕ ਮਹਾਂਪੁਰਸ਼ 8 ਸਾਲ ਦੀ ਉਮਰ 'ਚ ਅੰਮ੍ਰਿਤ ਛਕ ਲਿਆ, ਫਿਰ ਬੇਅੰਤ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ 2-2, 3-3 ਨਿਤਨੇਮ, 5 ਬਾਣੀਆਂ ਦੇ ਕਰਨੇ। ਆ ਪਰਸੋਂ ਚੌਥ ਇੱਕ ਭੈਣ ਜੀ ਨੇ ਮੈਨੂੰ ਪੁੱਛਿਆ ਸੀ ਪਰਕਰਮਾਂ ਦੇ ਬਾਰੇ। ਇੱਥੇ ਕੁਝ ਸੰਗਤਾਂ ਪਰਕਰਮਾਂ ਕਰਦੀਆਂ ਗੁਰੂ ਮਹਾਰਾਜ ਜੀ ਦੀਆਂ, ਦਾਸ ਵੀ ਕਰਦਾ ਆ। 5 ਪਰਕਰਮਾਂ ਹਰ ਰੋਜ਼ ਗੁਰੂ ਮਹਾਰਾਜ ਜੀ ਤੋਂ ਬਲਿਹਾਰ ਨੇ ਸਦਕੇ ਜਾਣਾ। ਉਹਨਾਂ ਮੈਨੂੰ ਪੁੱਛਿਆ ਕਿ ਬਾਬਾ ਜੀ ਪਰਕਰਮਾਂ ਕਿੰਨੀਆਂ ਕਰਨੀਆਂ ਚਾਹੀਦੀਆਂ, ਤੁਸੀਂ ਵੀ ਕਰਦੇ ਹੋ, ਇੱਕ ਹੋਰ ਭੈਣ ਜੀ ਵੀ ਇੱਥੇ ਕਰਦੇ ਨੇ। ਤਾਂ ਮੈਂ ਬੇਨਤੀ ਕੀਤੀ ਸੀ, ਰਹਿਤਨਾਮੇ 'ਚ ਲਿਖਿਆ ਸੱਚੇ ਪਾਤਸ਼ਾਹ ਜੀ ਨੇ, ਪ੍ਰਭਾਤੇ ਸਮੇਂ ਕਰ ਇਸ਼ਨਾਨ, 3 ਪਰਕਰਮਾਂ ਕਰੇ ਸੁਝਾਨ। ਰਹਿਤਨਾਮੇ 'ਚ ਕਿ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਦਰ 'ਤੇ ਆਉਣਾ, 3 ਪਰਕਰਮਾਂ ਕਰੇ ਸੁਝਾਨ, 3 ਪਰਕਰਮਾਂ ਕਰਨੀਆਂ ਕੰਮ ਸਕਾਮਾ। ਪ੍ਰਕਰਮਾਂ ਦਾ ਅਰਥ ਕੀ ਹੁੰਦਾ? ਗੁਰੂ ਤੋਂ ਸਦਕੇ ਬਾਰ ਨੇ, ਬਲਿਹਾਰ ਨੇ, ਕੁਰਬਾਨ ਜਾਣਾ। ਕਾਹਦਾ ਤੁਸੀਂ ਵੇਖਿਆ ਹੈਗਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਉਹ ਪ੍ਰਕਰਮਾਂ ਇਹਨੂੰ ਕਰਦੇ ਨੇ, ਆਪਾਂ ਇਹਨੂੰ ਕਰਦੇ ਹੋ, ਇਹਨੂੰ ਕਰਦੇ ਨੇ। ਉਹਦਾ ਕਾਰਨ ਹੈ ਕਿ ਉਹ ਜਿਹੜਾ ਸ਼ਸਤਰ ਪਹਿਨਿਆ ਹੁੰਦਾ ਉਹਨਾਂ ਨੇ, ਸ਼ਸਤਰ ਵੱਡਾ ਕਿਰਪਾਨ, ਉਹਨੂੰ ਗੁਰੂ ਮਹਾਰਾਜ ਜੀ ਵੱਲ ਰੱਖ ਕੇ ਸ਼ਸਤਰ ਦੀ ਮਾਰੇ ਨੂੰ ਸਲਾਮੀ ਦਿੰਦੇ ਨੇ। ਉਹ ਤਾਂ ਪ੍ਰਕਰਮਾ ਇਹਨੂੰ ਕਰਦੇ ਆ, ਆਪਾਂ ਗੁਰੂ ਜੀ ਨੂੰ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਸੱਜੇ ਹੱਥ ਰਹਿਣ। ਜਿਵੇਂ ਸਟੇਜ ਬਣਾਈ ਨਾ ਗੁਰੂ ਦੇ ਪਿਆਰਿਆਂ ਨੇ, ਪ੍ਰਬੰਧਕਾਂ ਨੇ, ਅਤੇ ਖੱਬੇ ਬੰਨੇ ਦੀ ਸਟੇਜ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੱਜੇ ਬੰਨੇ ਰਹਿਣ। ਜੇ ਕੋਈ ਪੋਥੀ ਅਤੇ ਪਾਠ ਕਰਾਉਣ ਵਾਲਾ ਗੁਰੂ ਦਾ ਪਿਆਰਾ ਕਥਾ ਵਾਚਕ ਕਥਾ ਕਰਨ ਵਾਲਾ ਬਹਿੰਦਾ ਖੱਬੇ ਬੰਨੇ, ਅਤੇ ਪੋਥੀ ਦਾ ਪਾਠ ਕਰਨ ਵਾਲਾ ਸੱਜੇ ਬੰਨੇ, ਬਾਣੀ ਦਾ ਸਤਿਕਾਰ। ਇਸ ਤਰੀਕੇ ਨਾਲ ਸਤਸੰਗੀਓ ਪ੍ਰਕਰਮਾ ਜਿਹੜੀ ਹੈ ਇਹ ਆਪਾਂ ਸ਼ਰਧਾ ਨਾਲ ਕਰਦੇ ਹਾਂ। ਜਦੋਂ 3 ਪਰਕਰਮਾ ਕਰਨ ਦਾ ਮਤਲਬ ਹੁੰਦਾ ਵਾਹਿਗੁਰੂ ਸਤਿਗੁਰੂ ਮੈਂ ਤੁਹਾਡੇ ਤੋਂ ਮਨ ਕਰਕੇ, ਤਨ ਕਰਕੇ, ਧਨ ਕਰਕੇ ਸਦਕੇ ਜਾਵਾਂ। 3 ਪਰਕਰਮਾ ਲਿਖਿਆ ਗੁਰੂ ਨੇ ਹੁਕਮ ਕੀਤਾ ਕਿ 3 ਪਰਕਰਮਾ ਕਰੇ ਸੁਜਾਨ, ਅਤੇ ਵੱਧ ਜਿੰਨੀਆਂ ਸਨ। ਸੰਤ ਬਾਬਾ ਗੁਰਬਚਨ ਸਿੰਘ 13-13 ਪਰਕਰਮਾ ਕਰਿਆ ਕਰਦੇ ਸੀ। ਉਹਨਾਂ ਦੇ ਪੈਰਾਲਾਈਜ਼ ਹੋ ਗਿਆ ਸਰੀਰ ਨੂੰ, ਸਤਸੰਗੀ ਇੱਕ ਸਾਈਡ 'ਤੇ
ਇਫੈਕਟ ਪੈ ਗਿਆ ਅਤੇ ਫਿਰ ਉਹਨਾਂ ਨੇ ਕਿਸੇ ਸਿੰਘ ਦਾ ਆਸਰਾ ਲੈ ਕੇ ਪਰਿਕਰਮਾ ਕਰਨੀਆਂ ਅਤੇ ਫਿਰ ਵੀ ਸਤਸੰਗੀ ਉਹ ਤੀਰਾਂ ਤੀਰਾਂ ਪਰਿਕਰਮਾ ਕਰਨੀ ਮਹਾਰਾਜ ਦੀ ਹੈ। ਅਸੀਂ ਚੰਗੇ ਭਲੇ ਹਾਂ ਕਿ ਪਰਿਕਰਮਾ ਕਰਦੇ ਸਾਨੂੰ ਦਿੱਕਤ ਆ ਜਾਂਦੀ, ਕਈ ਜਣਾ ਮੱਥਾ ਟੇਕ ਕੇ ਬਹਿ ਜਾਂਦੇ ਉੱਦਾਂ ਹੀ। ਇਸ ਲਈ ਉਹਨਾਂ ਨੂੰ ਪੁੱਛਿਆ ਕਿਸੇ ਨੇ ਕਿ ਤੁਸੀਂ ਨਿਤਨੇਮ ਤੋਂ ਇਲਾਵਾ ਕਈ ਜਣਾ ਦੋ ਦੋ ਤਿੰਨ ਤਿੰਨ ਨਿਤਨੇਮ ਕਰਦੇ ਹੋ, ਕਿਉਂ ਪਰਿਕਰਮਾ ਇੰਨੀਆਂ ਕਰਦੇ ਕਿਉਂ? ਕਹਿੰਦੇ ਮੈਂ 8 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ ਸੀ, ਪਹਿਲਾਂ ਮੈਨੂੰ ਨਹੀਂ ਸੀ ਇੰਨੀ ਸੋਝੀ। ਜਿਹੜੀ ਪਹਿਲੀ ਮੇਰਾ 8 ਸਾਲ ਦਾ ਲਾ ਲਓ 365 ਦਿਨਾਂ ਦੇ ਨਾਲ ਹਿਸਾਬ ਕਿੰਨੇ ਬਣ ਗਏ, ਉਹਦਾ ਮੇਰਾ ਪਹਿਲੀ ਜ਼ਿੰਦਗੀ ਦਾ ਪਹਿਲਾ ਨਿਤਨੇਮ ਨਹੀਂ ਹੋ ਸਕਿਆ, ਮੈਂ ਉਹ ਕਰਦਾ ਨਾਲ। ਇਹ ਐਸੀ ਐਸੀ ਕਰਨੀ ਵਾਲੇ ਸਾਧੂ ਮਹਾਂਪੁਰਸ਼ ਰੱਬ ਦੇ ਪਿਆਰੇ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਗਈ ਸਰੀਰ ਦੀ, ਲੁਧਿਆਣੇ ਹਸਪਤਾਲ 'ਚ ਦਾਖਲ ਕਰਾਇਆ। ਉੱਥੇ ਡਾਕਟਰਾਂ ਨੇ ਕਿਹਾ ਕਿ ਫੁੱਲ ਬੈੱਡ ਆਰਾਮ, ਉੱਠਣਾ ਹੀ ਨਹੀਂ ਅਤੇ ਇਸ਼ਨਾਨ ਪਾਨ ਕੁਛ ਵੀ ਨਹੀਂ, ਕੁਛ ਨਹੀਂ ਕਰਨਾ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਵੱਲੋਂ ਸੇਵਾਦਾਰ ਹੁੰਦੇ ਸੀ, ਉਹਨਾਂ ਲਾਗੇ ਹੋਰ ਕੁਛ ਸਿੰਘ ਲਾਗੇ ਸੀ। ਮਹਾਂਪੁਰਸ਼ਾਂ ਨੇ ਕਹਿਣਾ ਕਿ ਇੰਝ ਕਰੋ, ਡਾਕਟਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਾਣੀ ਲਿਆਓ, 2 ਬਾਲਟੀਆਂ ਮੇਰੇ ਪਾਓ ਸਰੀਰ ਦੇ ਉੱਤੇ, ਇਸ਼ਨਾਨ ਤਾਂ ਕਰਨਾ ਹੀ, ਗੁਰੂ ਦਾ ਹੁਕਮ ਹੈ, ਛੇਤੀ ਛੇਤੀ ਇਸ਼ਨਾਨ ਕਰਨਾ ਅਤੇ ਕਮਰੇ ਦੇ ਕੱਪੜਾ ਫੇਰ ਕੇ ਅਤੇ ਸਾਫ਼ ਸਫਾਈ ਕਰ ਦੇਣੀ। ਫਿਰ ਉਹਨਾਂ ਪੋਥੀਆਂ ਲਿਆ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ 2 ਪੋਥੀਆਂ ਪ੍ਰਕਾਸ਼ ਕਰਕੇ ਉੱਚੇ ਥਾਂ 'ਤੇ ਦਰਸ਼ਨ ਕਰਨੇ ਗੁਰਬਾਣੀ ਦੇ। ਸਹਿਜ ਪਾਠ ਰੋਜ਼ ਕਰਦੇ ਸੀ, ਉਹ ਸੁਣਨਾ। ਇਸ ਤੋਂ ਇਲਾਵਾ ਨਿਤਨੇਮ ਸਿੰਘਾਂ ਤੋਂ ਸੁਣਨਾ। ਇਹਨਾਂ ਸਤਸੰਗੀਓ ਆਖਰੀ ਸਵਾਸਾਂ ਤੱਕ ਉਹਨਾਂ ਨੇ ਸਿਮਰਨ ਬੰਦਗੀ ਨਿਤਨੇਮ ਆਪਣਾ ਨਹੀਂ ਛੱਡਿਆ। ਸੰਤ ਬਾਬਾ ਸੁੰਦਰ ਸਿੰਘ ਜੀ ਕਿਹਾ ਕਰਦੇ ਸੀ, 100 ਸਾਧੂ ਦੇ ਦਰਸ਼ਨ ਕਰ ਲਈ ਫਲ ਤੇ ਮਿਲਦਾ, 100 ਸੰਤ ਦੇ ਦਰਸ਼ਨ ਕਰ ਲਓ ਰੋਜ਼ ਫਲ ਤੇ ਮਿਲਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਦਰਸ਼ਨ ਅਧੂਰੇ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਮਤਲਬ ਕਿ ਭਾਵੇਂ 100 ਸੰਤ ਦੇ ਦਰਸ਼ਨ ਹੋ ਜਾਣ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰੀ ਨੇ। ਸੋ ਐਸੇ ਮਹਾਂਪੁਰਸ਼ ਉਹਨਾਂ ਨੇ ਜ਼ਿੰਦਗੀ 'ਚ 27 ਕਥਾ ਕੀਤੀ ਹੈ, 27। ਇੱਕ ਕਥਾ ਹੀ ਪਿਆਰੇ ਬੜਾ ਚਿਰ ਲੱਗ ਜਾਂਦਾ। ਮੈਂ ਮੌਂਟਰੀਅਲ ਜਾਂਦਾ ਰਹਿੰਦਾ, ਹੁਣ ਫਿਰ ਅਗਲੇ ਸਾਲ 4 ਮਹੀਨੇ ਦੀ ਉੱਥੇ ਸੇਵਾ ਹੈ। ਉੱਥੇ ਸਤਸੰਗ ਪ੍ਰਬੰਧਕ ਮੈਨੂੰ ਕਹਿਣ ਲੱਗੇ ਕਿ ਜਿਹੜੀ ਲੜੀਵਾਰ ਕਥਾ ਚੱਲਦੀ ਹੈ ਨਾ, ਕਥਾ ਵਾਚਕ ਆਉਂਦੇ 1-2 ਪੰਕਤੀਆਂ ਲੈ ਕੇ ਉਸ ਦਾ ਵਿਸਥਾਰ ਕਰੀ ਜਾਂਦੇ ਹੈ ਕਿ ਕਥਾ 12-12 ਸਾਲ ਚੱਲਦੀ ਰਹਿੰਦੀ ਇੱਕ ਹੀ, ਅਤੇ ਤੁਸੀਂ ਥੋੜ੍ਹਾ ਜਿਹਾ ਟਕਸਾਲ 'ਚ ਪੜ੍ਹੇ ਜੇ। ਹੁਣ ਵੀ ਉਹਨਾਂ ਦਾ ਫੋਨ ਆਇਆ ਕਿ ਕੋਈ ਇਹੋ ਜਿਹਾ ਸਿੰਘ ਦਿਓ ਜਿਹੜਾ ਲੜੀਵਾਰ ਕਥਾ ਲੜੀਵਾਰ ਪੋਥੀ ਉੱਥੇ ਪ੍ਰਕਾਸ਼ ਕਰਦੇ ਹਾਂ, ਉਹ ਤੋਂ ਕਥਾ ਕਰ ਸਕੇ ਅਤੇ ਕਥਾ ਜਿਹੜੀ ਹੈ ਸੇਵਲ ਅੱਖਰੀ ਅਰਥ ਕਰੇ, ਬਾਤਾ ਵਿਸਥਾਰ ਨਾ ਕਰੇ। ਮਤਲਬ ਉੱਥੇ ਰਹਿੰਦੇ ਮੈਂ 2 ਮਹੀਨਿਆਂ ਦੇ ਵਿੱਚ ਮੇਰਾ ਖਿਆਲ 66 ਅੰਗ ਕੀਤੇ, ਰੋਜ਼ ਦਾ 1-1.5 ਅੰਗ ਰੋਜ਼ ਕਰਨਾ, ਅਤੇ ਸਵੇਰੇ ਹੁਕਮਨਾਮੇ ਦੀ ਕਥਾ ਦੀ ਜਿੱਦਾਂ ਇੱਥੇ ਹੁੰਦੀ ਹੈ। ਮਤਲਬ ਕਿ ਮਹਾਂਪੁਰਸ਼ਾਂ ਨੇ 27 ਕਥਾ ਕੀਤੀ ਹੈ ਪਿਆਰਿਓ, 1 ਕਥਾ ਨਹੀਂ ਹੁੰਦੀ, 27 ਕਥਾ। ਸੋ ਮਹਿਤਾ ਪਿੰਡ ਮਹਿਤੇ ਸਤਸੰਗੀ ਉਹ ਸਰਦਾਰ ਸੰਤ ਸਿੰਘ ਜੀ ਸ਼ਾਹ ਅਤੇ ਦਲੀਪ ਸਿੰਘ ਜੀ ਸ਼ਾਹ, ਮੈਂ ਉਹਨਾਂ ਦੇ ਦਰਸ਼ਨ ਕੀਤੇ, ਬੜੀ ਸ਼ਾਂਤ ਰੂਹ ਰੱਬ ਦੀ ਪਿਆਰੀ। ਇੱਥੇ ਆ ਭਗਤ ਜੀ ਰਹਿੰਦੇ ਨੇ ਆਪਣੇ, ਗੋਪਾਲ ਸਿੰਘ ਜੀ, ਇਹ ਮਹਿਤੇ ਪਿੰਡ ਦੇ ਨੇ, ਇਹ ਸਾਰਾ ਕੁਛ ਪਤਾ ਇਹਨਾਂ ਨੂੰ, ਨਾਲ ਸੀ ਮਹਾਂਪੁਰਸ਼ਾਂ ਦੇ ਜਦੋਂ ਸਰੀਰ ਛੱਡਿਆ ਇਹਨਾਂ ਨੇ। ਸੋ 15 ਹਾੜ ਦਾ ਦਿਨ ਸੀ, ਉਸ ਦਿਨ ਰਾਤ ਨੂੰ ਮਹਾਂਪੁਰਸ਼ਾਂ ਦੇ ਸਰੀਰ ਨੂੰ ਕਾਫ਼ੀ ਖੇਚਲ ਸੀ, ਉਹਨਾਂ ਦੇ ਘਰ ਦੇ ਵਿੱਚ ਮਹਾਂਪੁਰਸ਼ਾਂ ਦਾ ਆਸਣ ਲੱਗਾ ਸੀ, ਬੜਾ ਗਰਮੀ, ਜੇਠ ਹਾੜ ਦੇ ਦਿਨ ਪੰਜਾਬ 'ਚ ਤੁਹਾਨੂੰ ਪਤਾ ਕਿੰਨੀ ਗਰਮੀ ਹੁੰਦੀ ਹੈ, ਸਾਹ ਨਹੀਂ ਆਉਂਦਾ, ਕਮਰੇ ਸੜਦੇ ਤਪਦੇ ਨੇ। ਮਹਾਂਪੁਰਸ਼ ਕਹਿੰਦੇ ਭਾਈ ਥੋੜ੍ਹਾ ਦਰਵਾਜ਼ਾ ਖੋਲ੍ਹ ਦਿਓ, ਹਨੇਰੀ ਆਈ, ਮੀਂਹ ਆਇਆ, ਮੰਜਾ ਅੰਦਰ ਕਰ ਦਿੱਤਾ। ਸੰਤ ਸਿੰਘ ਦਲੀ ਅਤੇ ਸਾਹ ਜਿਹੜੇ ਸੀ ਸ਼ਾਹ, ਉਹਨਾਂ ਦੀ ਮੋਟਰ ਬਿਲਕੁਲ ਗੁਰਦੁਆਰੇ ਸਾਹਿਬ ਦੇ 2 ਕਿੱਲੇ ਹਟਵੀਂ ਹੈ, ਉਹਨਾਂ ਦੀ ਮੋਟਰ 'ਤੇ ਆਸਣ ਸੀ ਕੁਝ ਸਿੰਘਾਂ ਦਾ। ਉਹਨਾਂ 'ਚ ਭਾਈ ਗੁਰਮੁਖ ਸਿੰਘ ਜੀ ਉਡੀਸਾ, ਉਡੀਸਾ ਸਟੇਟ ਹੈ ਭਾਰਤ ਦੇ ਵਿੱਚ, ਉੱਥੋਂ ਦੇ ਇਹ ਗੁਰਮੁਖ ਪਿਆਰੇ ਸੀ ਅਤੇ ਗੁਰੂ ਪਿਆਰ ਵਾਲੇ ਸੀ, ਗੁਰੂ ਦੇ ਮਹਾਂਪੁਰਸ਼ਾਂ ਦੀ ਜਥੇ ਜਾ ਗਏ। ਇੱਥੇ ਰਹਿ ਕੇ ਉਹਨਾਂ ਬੜਾ ਭਜਨ ਸਿਮਰਨ ਕੀਤਾ, ਬੜੀ ਸੇਵਾ ਕਰਦੇ। ਇੱਕ ਦਿਨ ਮਹਾਂਪੁਰਸ਼ ਹੱਸ ਪਏ, ਕਹਿੰਦੇ ਗੁਰਮੁਖ ਸਿੰਘ ਦਾ ਕੁਛ ਮੰਗ। ਉਹਨਾਂ ਨੇ ਬੇਨਤੀ ਕੀਤੀ, ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹੇ ਲੇਹੋ ਮੋਕੋ ਓੜ ਪਹੁੰਚਾਵੋ ਦਾਤੇ। ਕਹਿਣ ਲੱਗੇ ਮਹਾਂਪੁਰਸ਼ੋ, ਤੁਸੀਂ ਤਾਂ ਪਰਮਾਤਮਾ ਨੂੰ ਮਿਲੇ ਹੋ, ਓੜ ਪਹੁੰਚੀ ਹੋਈ ਤੁਹਾਡੀ, ਅਤੇ ਮੈਨੂੰ ਵੀ ਆਪਣੇ ਨਾਲ ਮਿਲਾ ਲਿਓ। ਅਤੇ ਮਹਾਂਪੁਰਸ਼ ਕਹਿੰਦੇ ਗੁਰੂ ਕਿਰਪਾ ਕਰੇਗਾ। ਕਹਿੰਦੇ ਨੇ ਕਿ ਰਾਤ ਦਾ ਸਮਾਂ ਸੀ ਅਤੇ ਮਹਾਂਪੁਰਸ਼ਾਂ ਦਾ ਅਕਾਲ ਚਲਾਣਾ ਕਰਨ ਦਾ ਸਮਾਂ ਆ ਗਿਆ। ਉੱਧਰ ਸ਼ਾਹਾਂ ਦੀ ਮੋਟਰ 'ਤੇ ਉੱਤੇ ਸੁੱਤੇ ਹੋਏ ਸੀ ਸਿੰਘ,
ਗੁਰਮੁਖ ਸਿੰਘ ਉਡੀਸ਼ਾ ਅਤੇ ਕੁਝ ਸਿੰਘ ਹੋਰ। ਗੁਰਮੁਖ ਸਾਹਿਬ ਉਡੀਸ਼ਾ ਕਹਿੰਦਾ ਕਿ ਸਿੰਘੋ ਮੈਨੂੰ ਮਹਾਂਪੁਰਸ਼ ਆਏ ਸੀ, ਆਵਾਜ਼ ਮਾਰੀ ਕਿ ਆ ਚੱਲੀਏ ਆਪਾਂ। ਉਹਦੇ ਰਾਮ ਨਾਲ ਸੌਂ ਜਾ, ਚੰਗੇ ਭਲੇ ਮਹਾਂਪੁਰਸ਼ ਰਾਜ ਫਤਿਹ ਬੁਲਾ ਕੇ ਆਏ, ਠੀਕ ਠਾਕ ਨੇ। ਕਹਿੰਦਾ ਨਹੀਂ ਨਹੀਂ ਮੈਨੂੰ ਮਹਾਂਪੁਰਸ਼ਾਂ ਆਵਾਜ਼ ਮਾਰੀ ਹੈ ਕਿ ਗੁਰਮੁਖ ਸਿੰਘ ਆ ਚੱਲੀਏ। ਉਹ ਸਿੰਘ ਕਹਿੰਦੇ ਰਾਮ ਨਾਲ ਸੌਂ ਜਾ। ਸੋ ਸਤਸੰਗੀ ਉਹ ਕਾਲਾ ਪੈ ਗਿਆ, ਕਹਿੰਦੀ ਵੀ ਜਾਣਾ। ਜਦੋਂ ਆਇਆ ਤਾਂ ਵੇਖਿਆ ਸੱਚਖੰਡ ਮਹਾਂਪੁਰਸ਼ ਚਲੇ ਗਏ। ਵੇਖੋ ਇਹਨਾਂ ਪਿਆਰਿਆਂ ਦੀਆਂ ਖੇਡਾਂ। ਆਵਾਜ਼ ਮਾਰੀ ਉਹਨੂੰ, ਕਹਿੰਦੇ ਆ ਚੱਲੀਏ, ਚੱਲੇ ਅਸੀਂ। ਸੋ ਸਤਸੰਗੀ ਮਹਾਂਪੁਰਸ਼ਾਂ ਦਾ ਜਿਹੜਾ ਸੀ ਕਾਲ ਚੜਾਉਣਾ ਹੋ ਗਿਆ। 15 ਹਾੜ ਅਤੇ 1969 ਨੂੰ। ਸੋ ਉਹਨਾਂ ਦਾ ਜਿਹੜਾ ਸਰੀਰ ਸੀ ਮਹਾਂਪੁਰਸ਼ਾਂ ਦਾ ਇਸਾ ਇੱਛਾ ਸੀ ਕਿ ਕੀਰਤਪੁਰ ਸਾਹਿਬ ਕਰਾਨਾ ਸੰਸਕਾਰ, ਮਹਿਤਿਓਂ ਲੈ ਕੇ ਉਹਨਾਂ ਦਾ ਪਾਰਥਕ ਸਰੀਰ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਲੈ ਕੇ ਇਸ਼ਨਾਨ ਕਰਾਇਆ, ਉੱਥੋਂ ਭਿੰਡਰੀ ਗਏ, ਪਿੰਡਰਾਂ ਤੋਂ ਫਿਰ ਵੱਡਾ ਲੰਮਾ ਭਾਰੀ ਪੰਧ ਕੀਤਾ, ਕੀਰਤਪੁਰ ਸਾਹਿਬ ਗਏ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਪਤਾਲਪੁਰੀ, ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼। ਉੱਥੇ ਸੰਸਕਾਰ ਜਿਹੜਾ ਹੈ ਇਹ ਕਰਨ ਦਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ ਸੀ, ਉੱਥੇ ਬਾਕੀ ਗੁਰੂ ਸਾਹਿਬ ਦਾ ਸੰਸਕਾਰ ਹੋਇਆ ਸਤਸੰਗੀ। ਉੱਥੇ ਜਦੋਂ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਦਾ ਹੋਣ ਲੱਗਾ ਸੀ, ਇੱਕ ਰਾਜਾ ਰਾਮ ਰਾਏ ਸਿੰਘ ਰਾਜਪੂਤ ਰਾਜਾ ਸੀ, ਉਹਨੇ ਵੀ ਗੁਰੂ ਮਹਾਰਾਜ ਦੀ ਚਿਖਾ ਛਾਲ ਮਾਰਤੀ ਸੀ, ਨਾਲ ਹੀ ਮਹਾਰਾਜ ਦੇ ਸੰਸਕਾਰ ਹੋ ਗਿਆ ਉਹਦਾ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਸਰੀਰ ਜਦੋਂ ਉੱਥੇ ਸਤਸੰਗੀ ਚਿਖਾ ਚਿਣੀ ਗਈ, ਸਿਮਰਨ ਨਿਤਨੇਮ ਕਰਦਿਆਂ ਉੱਤੇ ਮਹਾਂਪੁਰਸ਼ਾਂ ਦਾ ਸਰੀਰ ਰੱਖਿਆ ਗਿਆ ਅਤੇ ਸਮੱਗਰੀ ਆਦਿਕ ਪਾਈ ਗਈ, ਅਗਨ ਭੇਟ ਕਰ ਦਿੱਤੀ, ਜਦੋਂ ਲਟਾ ਲਟ ਅੱਗ ਮੱਜ ਪਈ ਨਾ, ਅਤੇ ਭਾਈ ਗੁਰਮੁਖ ਸਿੰਘ ਉਡੀਸਾ ਉਹ ਸ਼ੁਰੂ ਤੋਂ ਨਾ ਖਾਂਦੇ ਸੀ, ਨਾ ਪੀਂਦੇ ਸੀ। ਜਦੋਂ ਮਹਾਂਪੁਰਸ਼ਾਂ ਸਰੀਰ ਛੱਡਤਾ, ਬਦੋ ਬਦੀ ਸਿੰਘਾਂ ਨੇ ਥੋੜ੍ਹਾ ਜਿਹਾ ਪਾਣੀ ਛਕਾਇਆ, ਠੰਡਾ ਜਲ ਛਕਾਇਆ, ਭਲਿਆ ਤੂੰ ਬਿਮਾਰ ਹੋ ਜਾਏਗਾ। ਉਹ ਤੀਲੇ ਆਦਿਕ ਵਿੱਚ ਪਾਉਂਦਾ ਪਾਉਂਦਾ ਪਾਉਂਦਾ ਪਾਉਂਦਾ ਕਿਸੇ ਨੂੰ ਪਤਾ ਨਾ ਲੱਗੇ, ਜਦੋਂ ਪੂਰੀ ਲਟਾ ਲਟ ਚਿਖਾ ਮੱਝ ਪਿਛਾਲ ਮਾਰਤੀ ਵਿੱਚ, ਨਾ ਹਾਏ ਨਾ ਹੋਏ। ਕੱਲ੍ਹ ਦੱਸ ਰਹੇ ਸੀ ਭਾਈ ਗੋਪਾਲ ਸਿੰਘ ਜੀ ਸ਼ਹੀਦ, ਕਹਿੰਦੇ ਵੀ ਬਿਲਕੁਲ ਲੱਗ ਗਏ ਸੀ ਅਸੀਂ। ਕਹਿੰਦੇ ਵੀ ਮੂਲ ਮੰਤਰ ਦਾ ਪਾਠ ਕੀਤਾ ਨਹੀਂ ਜਿੰਨੀ ਵਾਰ ਹੋ ਸਕਿਆ, ਅਤੇ ਗੁਰੂ ਮਹਾਰਾਜ ਦਾ ਪਤਾਲਪੁਰੀ ਸਥਾਨ ਉਹਦੇ ਦਰਸ਼ਨ ਕਰਦਾ ਰਿਹਾ। ਸਿੰਘਾਂ ਨੇ ਕੋਸ਼ਿਸ਼ ਕੀਤੀ ਉਹਨੂੰ ਬਾਹਰ ਕੱਢਣ ਦੀ, ਪਰ ਨਹੀਂ। ਉਹਦਾ ਕੇਸ ਦਾੜਾ ਸਾਰਾ ਕੁਛ ਸੰਸਕਾਰ ਹੋ ਗਿਆ, ਚਮੜੀ ਸਹਿਜੇ ਸਹਿਜੇ ਲਹਿੰਦੀ ਜਾਂਦੇ ਵੇਖੀ ਅਸੀਂ, ਜਿਉਂਦੇ ਅੱਗ 'ਚ ਸੜਨਾ ਪਿਆ, ਕਿੰਨੀ ਔਖੀ ਬਾਤ ਹੈ। ਹਾਏ ਨਹੀਂ ਕੀਤੀ, ਸੀ ਨਹੀਂ ਕੀਤੀ, ਅਤੇ ਮਹਾਂਪੁਰਸ਼ਾਂ ਦੇ ਨਾਲ ਹੀ ਉਹਦਾ ਸੰਸਕਾਰ ਹੋ ਗਿਆ, ਉਹਦੀ ਬਰਸ਼ੀ ਮਨਾਉਂਦੇ ਨਾਲ ਹੀ ਮਹਾਂਪੁਰਸ਼ਾਂ ਦੇ। ਸੋ ਅਗਲੇ ਦਿਨ ਮਤਲਬ ਕਿ 15 ਨੂੰ ਮਹਾਂਪੁਰਸ਼ ਸਰੀਰ ਛੱਡਿਆ ਅਤੇ 16 ਨੂੰ ਭਾਈ ਗੁਰਮੁਖ ਸਿੰਘ ਜੀ। ਸੋ ਤਿੰਨਾਂ ਦੀ ਅੱਜ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਬਰਸੀ ਹੈ। ਧੰਨ ਭਗਤ ਕਬੀਰ ਸਾਹਿਬ ਦਾ ਜਨਮ ਦਿਨ ਹੈ। ਅਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਅਗਮ ਸੁੱਖ ਪਾ ਲਿਆ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਆਪਣੇ ਬਣਾ ਲਿਆ, ਧੰਨ ਭਗਤ ਕਬੀਰ ਸਾਹਿਬ ਜੀ ਵਾਂਗ, ਧੰਨ ਸੰਤ ਬਾਬਾ ਗੁਰਬਚਨ ਸਿੰਘ ਜੀ, ਧੰਨ ਭਾਈ ਗੁਰਮੁਖ ਸਿੰਘ ਜੀ ਉਡੀਸਾ ਵਾਂਗ, ਤਿੰਨ ਕਾ ਬਾਹੁਰ ਕਸ਼ ਨਾ ਵਿਚਾਰੈ। ਉਹਨਾਂ ਦਾ ਫਿਰ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਜਾ ਕੋ ਆਪਣੀ ਕਰੇ ਬਖਸ਼ੀਸ, ਤਾਕਾ ਲੇਖਾ ਨਾ ਗਣੈ ਜਗਦੀਸ਼। ਜੇ ਆਪਣੀ ਬਖਸ਼ਿਸ਼ ਕਰਦੇ ਤਾਂ ਗੁਨਾਹ ਨਹੀਂ ਵੇਂਦਾ ਵਾਹਿਗੁਰੂ, ਉਹਦੇ ਗੁਨਾਹ ਨਹੀਂ ਵੇਂਦਾ। ਮਾਂ ਮਮਤਾ ਦੀ ਮਾਰੀ ਬੱਚਾ ਗੰਦਗੀ ਨਾਲ ਲਿਬੜਿਆ ਵੀ ਨਾ, ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ। ਇੱਦਾਂ ਪਿਆਰਿਓ ਵਾਹਿਗੁਰੂ, ਕਿੰਨਾ ਵੀ ਗੁਨਾਹ ਕੀਤੇ ਬੰਦੇ ਨੇ ਉਹਦਾ ਬਣ ਜੇ ਵਾਹਿਗੁਰੂ ਪਰਮਾਤਮਾ ਦਾ, ਉਹ ਆਪਣੇ ਬਣਾ ਲੈਂਦਾ ਵਾਹਿਗੁਰੂ, ਉਹਦੇ ਔਗੁਣਾਂ ਦੀ ਵਿਚਾਰ ਹੀ ਨਹੀਂ ਕਰਦਾ। ਨਾਮ ਰਤਨ ਸੁਣ ਜਪ ਜਪ ਜੀਵਾਂ, ਧੰਨ ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ, ਬੇਨਤੀ ਕਰੀਏ ਵਾਹਿਗੁਰੂ ਤੁਹਾਡਾ ਨਾਮ ਰਤਨ ਸੁਣ ਸੁਣ ਕੇ, ਸੁਣ ਸੁਣ ਕੇ, ਜਪ ਜਪ ਕੇ ਮੈਂ ਆਤਮਕ ਜੀਵਨ ਜਿਉਣਾ ਕਰਾਂ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਗੁਰੂ ਅਰਜਨ ਦੇਵ ਸਹੀ ਸਮਾਪਤੀ ਕਰਦੇ ਨੇ, ਹਰ ਨਾਨਕ ਕੰਠ ਮਝਾਰੇ, ਪਰਮਾਤਮਾ ਦੇ ਕੰਠ ਦੇ ਨਾਲ ਹੀ ਲੱਗ ਗਏ, ਉਹਦੇ ਬਣ ਗਏ, ਉਹਦੇ ਨਾਲ ਇੱਕ ਮੇਕੀ ਹੋ ਗਏ। ਸਤਸੰਗੀਓ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਊਗਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹ ਮਹਾਂਪੁਰਸ਼ ਪਰਮਾਤਮਾ ਵਿੱਚ ਲਿਵ ਲੀਨ ਹੋ ਜਾਂਦੇ ਸਤਸੰਗੀਓ। ਸੋ ਗੁਰੂ ਮਿਹਰ ਕਰਨ, ਧੰਨ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਪਈ, ਨਿਤਨੇਮ ਸਿਮਰਨ ਬੰਦਗੀ ਵਿੱਚ ਜੁੜ ਕੇ ਆਪਣਾ ਜਨਮ ਸਫਲ ਕਰ ਸਕਦੇ ਹਾਂ, ਹਜ਼ਾਰਾਂ ਪਾਠੀ ਬਣਾਏ ਅਤੇ ਸਿੰਘ ਸਾਹਿਬ ਲਗਭਗ ਦਰਬਾਰ ਸਾਹਿਬ ਦੇ ਵਿੱਚ ਮਹਾਂਪੁਰਸ਼ਾਂ ਦੇ ਪੜ੍ਹੇ ਹੋਏ ਜਿਹੜੇ ਸਿੰਘ ਹਨ, ਉਹ ਸਤਸੰਗੀ ਉੱਥੇ ਦਰਬਾਰ ਸਾਹਿਬ ਵਿੱਚ ਹੈਡ ਗ੍ਰੰਥੀ ਅਕਾਲ ਤਖ਼ਤ ਦੇ ਜਥੇਦਾਰ, ਅਤੇ ਉਹਨਾਂ ਵਿੱਚ ਮੇਰੇ ਸਹੁਰਾ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਚਰਨ ਸਿੰਘ ਜੀ, ਉਹ ਵੀ ਉਹਨਾਂ ਕੋਲ ਪੜ੍ਹੇ ਨੇ, ਦਰਬਾਰ ਸਾਹਿਬ ਦੇ ਲੰਮਾ ਸਮਾਂ ਗ੍ਰੰਥੀ ਰਹੇ ਨੇ, ਗੁਰਮੁਖਾਂ ਨੂੰ ਇੱਥੇ ਸੰਗਤਾਂ ਨੂੰ ਆਮ ਹੀ ਪਤਾ।
ਸੋ ਉਹਨਾਂ ਦੇ ਪੜ੍ਹੇ ਵਿਦਿਆਰਥੀ ਅੱਜ ਵੀ ਕੁਝ ਕੁ ਜਿਹੜੇ ਇੱਥੇ ਇੱਥੇ ਹੀ ਸਾਡੇ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ ਸਾਡੇ ਉਸਤਾਦ ਜੀ ਨੇ ਇਸੇ ਸ਼ਹਿਰ 'ਚ ਰਹਿੰਦੇ ਹੋ, ਉਹ ਵੀ ਉਹਨਾਂ ਮਹਾਂਪੁਰਸ਼ਾਂ ਤੋਂ ਪੜ੍ਹੇ ਹੋਏ। ਸੋ ਉਹਨਾਂ ਨੇ ਬੇਅੰਤ ਹੀ ਗੁਰਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਜਪਾ ਕੇ ਭਲਾ ਕੀਤਾ, ਇਹਨਿਕ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਮੁਆਫ਼ੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ। ਸੋ ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਪਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸਾਂ ਸੁੱਖ ਮਨ ਆਇ ਵਸਿਆ ਜਨੇਸ਼ਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਹੋ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂਠਾ ਗੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਵੀਕਐਂਡ ਦੇ ਪ੍ਰੋਗਰਾਮ, ਸੋ ਪਿੰਡ ਬਿਲਗਾ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹੋਣਗੇ, ਸੋ ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vahindru, Vahindru, Vahindru, Vahindru, Vahindru, Vahindru.

Why?

Vahindra, Vahindra, Vahindra, Vahindra, Vahindra, Vahindra.

Why?

Why?

Why?

Mind it,

Why,

सचखंड के दरबार जो बोले सो निहा सच

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨਾ ਹਿਰਦੇ ਔਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨਾ ਹਿਰਦੇ ਔਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ

ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਖਤ ਤਜੀ ਨਹਿ ਜਾਈ ਨਿਤ ਨਿਤ

ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਟ ਪੁੱਤਰ ਮੈਂ ਕਹਿ ਸਵਾਰੀ ਪੁੰਨ ਆਈ ਦੀਪਕ ਕੀ ਬਾਰੀ ਕਛੇਲੀ ਪੱਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀਓ ਗੂਜਰੀ ਸੰਗ ਦੀਪਕੇ ਥਾਪ ਕਾਲਾਂਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕੇ ਨਾਮਾ ਗੌਰਾ ਓ ਕਨ ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਤਰੀ ਗੌਰੀ ਗਾਵੈ ਆਸਾ ਵਰੀ ਤੈ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਓ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਾਸ਼ਟ ਮੇਘ ਰਾਗ ਵੈ ਗਾਵੈ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਰਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸੁਪਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਪਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ।

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛ ਰਿਆ ਦੇਖ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰ ਕੇ ਪ੍ਰਮਨ ਨਵੀਨ ਕਲਿਆਣਪੁਰ ਸਮੂਹ ਪਰਿਵਾਰ ਵੱਲੋਂ ਮਾਤਾ ਮਨਜੀਤ ਹੁੰਦਲ ਦੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਏ ਹਾਂ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਨੂੰ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾ ਹੋਈਆਂ ਹਨ। ਸ਼ਬਦ ਕੀਰਤਨ ਸ਼ੇ ਪੰਡਿਤ ਸਾਹਿਬ ਜੀ ਗਾਇਨ ਨੂੰ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਫੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਕਿਰਪਾ ਕਰਨੀ, ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪਿਰਾਥ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਰਿਵਾਰ ਹੁਣ ਆਪ ਜੀ ਸੋਹਣੇ ਮਰਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ, ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ, ਫੁਲਚੁਕ ਮਾਫ਼ ਕਰਨ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ, ਬਖਸ਼ਵਲਾਈ ਸ੍ਰੀ ਮੁਖਵਾਗ

ਹੋਵੇ ਸਿਖ ਤਿਖ ਸਮਦੀ ਨੁਰ ਅਰਸ ਗੁਰਸੋਂ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ।

ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਰਾਗ ਸੂਹੀ ਮੁਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆ ਸੱਜ ਗਾ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਟੇ ਪਾਲ। ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ ਹੁਕਮਲੇ ਵਡਿਆਈ, ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੇ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਖੇ ਹੈ, ਗਾਵੇ ਕੋ ਜੀ ਲੈ ਫਿਰ ਦੇ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਗਸੇਵੇ ਪ੍ਰਵਾਹ। ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਓ ਅਪਾਰ, ਆਖੇ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ। ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਹ ਵੀ ਆਏ ਗੁਣੀ ਨਿਧਾਨ। ਗਾਹ ਵੀ ਆਏ ਸੁਣੀ ਆਏ ਮਨ ਰੱਖੀ ਆਏ ਭਾਉ, ਦੁੱਖ ਪਰਾਰ ਸੁਖ ਕਰ ਲੈ ਜਾਏ। ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਿਆ ਸਮਾਈ, ਗੋਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਤੀਰਥ ਨਾਵਾ ਜਿਤ ਸੁਭਾਵਾ, ਵਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠਿਉ ਪਾਈ। ਵੇਖਾ ਵਿਨ ਕਰਮਾ ਕੇ ਮਿਲੇ ਲਈ, ਮੱਤ ਵਿੱਚ ਰਤਨ ਜਵਾਹਰ ਮਾਨਕ। ਜੇ ਕੋ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਜੇ ਜੁਗਚਾਰੇ ਯਾਰ ਜਾ ਉਰਦ ਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ। ਸਭ ਕੋਏ ਚੰਗਾ ਨਾ ਰੁਕਾਏ ਕਹਿ, ਜਸ ਕੀਰਤ ਜਗ ਲੇ ਜੇ ਤਿਸ ਅੰਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਇਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਫੋਏ ਨ ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਲਾ ਹਨੁਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾਧ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜ ਕਾ ਸੁਨਾਨ, ਸੁਣਿਆ ਪੜਪੜ ਪਾਵੇ ਮਾਨ, ਸੁਣਿਆ ਲਾਗੇ ਸਹਿ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣੈਂ ਦੇ ਪਾਵੇ ਰਾਹ, ਸੁਨਾ ਹੱਥ ਵੇ ਸੁਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨਾਏ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਾ ਖਾਏ, ਮੰਨਾਏ ਜਮ ਕਹਿ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗ ਨ ਚੱਲੇ ਪੰਥ, ਮੰਨੈ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਪਾਵੇ ਮੁਖ ਦੁਆਰ, ਮੰਨਾਏ ਪਰਵਾਰੇ ਸਾਧਾਰ, ਮੰਨਾਏ ਤਰੇ ਤਰੇ ਗੁਰਸਿੱਖ, ਮੰਨਾਏ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਖ ਧਿਆਨ।
जे को कहे करे विचार करते कहे करण नाही सुमार तौल द्रम दया का पूत संतोख थाप रख्या जन सूत जे को बुझे वे सचे आर तवले उपर केता भार धरती होर पर होर होर तिस्ते पार तले कवन जोर जी जात रंगा के नाव सबना लिखिया बुड़ी कलाम एहो लेखा लिख जाने कोए लेखा लिखिया केता होए केता तान सुवाले रूप केतीदार जाने कौन कूत कीता पसाव एको कवाओ तिस्ते होए लख दरिया कुदरत कवन कहा विचार वारे न जावा एक वार जो तुद पावे साई पलिकार तू सदा सलामत निरंकार संग जापा संग पाव संग पूजा संग तप ताव संग ग्रंथ मुख वेद पाठ संग जोग मन रहे उदास हो संग भगत गुण ज्ञान विचार संग सदी संग दातार असंख सूरमोह भक सार असंख मुण लिवलाए तार कुदरत कवन कहा विचार वारिया ना जावा एक वार जो तुद पावे साई पलिकार तू सदा सलामत निरंकार असंख मूर्ख अंध घोर असंख चोर हराम खोर असंख अमर कर जाहे जोर असंख गल वट दत्या कमाहे असंख पापी पाप कर जाहे असंख कूड़े अर कूड़े फिराहे असंख मलेच्छ मल भख खाहे असंख निंदक सिर करे भार नानक नीच कहे विचार वारिया न जावा एक वार जो तुद पावे साई भलीकार तू सदा सलामत निरंकार असंख नाव असंख थाव गम गम असंख लो संख सिर भार हो अखरी नाम अखरी सलाह अखरी ज्ञान गीत गुण गा अखरी लिखण बोलन बाण अखरा सिर संजोग बखान जिने लिखे थे सरनाहे जे फरमाए ते ते पाहे जेता कीता तेता नाव बरनावे नाही को थाव कुदरत कवन कहा विचार वारिया ना जावा एक वार जो तुद पावे साई भलीकार तू सदा सलामत निरंकार परी आए हाथ पैर तन दे पानी तोते उतर सखे मूत बलिती कपड़ होए दे साबून लिये ओ तोए परी आए मत पापा कै संग तो फैनावे कै रंग पुनी पापी आखण नाहे कर कर करना लिख ल जाहो आपे पी जापे खाहो नानक हुकमी आव जाहो तीर्थ तप दया दत्त दान जे को पावे तिलका मान सुनिया मनिया मन कीता पाओ अंतर गद तीर्थ मल नाओ सब गुण तेरे मैं नाही कोए वन गुण कीते भगत ना होए स्वस्थ आद बाणी बरमाओ सत सुहाण सदा मन चाओ कवन सुवेला वक्त कवन कवन थित कवन वार कवन सुरति माहो कवन जित हुआ कार वेल न पाइया पंडती जे होवे लेख पुराण वक्त न पायो कादिया जे लिखण लेख कुरान थित वार न जोगी जाने रुत माहो न कोई जा करता सिर टीको साजे आपे जाने सोई किव कर आखा किव सलाही क्यों वरणी किव जाना नानक आखण सब को आखे एक दू एक सियाणा वड्डा साहब वड्डी नाई कीता जाका हो वह नानक जे को आपू जाने अगे गया ना सो है पातालां पाताल लख आगासा आगा सोड कोड कपाल थके वेद कह निकवात सहस अठारे कनक ते बांसलू एक धात लेखा होए ता लिखी आए लेखे होए वनास नानक वड्डा आखी आए आपे जाने आप सलाही सलाहे ती सुरत ना पाईया नदियां ते वाह पवै समुंद ना जानी है समुंद सा सुल्तान गिरहा से ती माल धन कीड़ी तुल ना होवनी जे तुस मनो ना विसरे अंत ना सिवती कह नंत अंत ना करने दे नंत अंत ना वेखण सुन नंत अंत ना जापे क्या मन मंत अंत ना जापे कीता आकार अंत ना जापे पारा वार अंत कारण के ते बिल लाहे ता के अंत ना पाए जाहे एहो अंत ना जाने कोहे बहुता कहिए बहुता होए वड्डा साहिब ऊंचा था ऊंचे उपरी ऊंचा ना होए बड़ूचा होवे कोहे ते सूचे को जाने सोए जे वडे आप जाने आपे आप नानक नदरी करमी दात बहुता कर्म लिखिया ना जाए त्या गणत नहीं विचार केते खब टुटे बेकार केते ले ले मुकर पाहे केते मूर्खा ही खाहे केतिया दूप सदमार ए पे दातरी दातार बंद कलासी भाणे होए राख न सके कोए जे को खाए के आखण पाए हो जाने जेतिया मुख

ਵਪਾਰੀ ਅਮੁਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸੰਭਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਵਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਰ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹੇ ਕਹੇ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ।

ਵਿਚਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸੁਵਾਰੇ ਗਾਵਹਿ ਦੇਵ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਦ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਨੀ ਆਮਣ ਮੋਹਨ ਸੁਰਗਾ ਮੱਜ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸਰ ਤੀਰਥ ਨਾਲੇ ਗਾਵਹਿ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਉਰਕੇ ਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਆ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਬੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿਧ ਸਿਧਿ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰਜ ਲਾਵੇ ਲਿਖ ਆਵੇ ਭਾਗ ਆਦੇ ਤਿਸੇ ਆਦੇਸ ਆਦ ਅਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜਿਵ ਤਿਸ ਭਾਵੇ ਤਿਵੇ ਚੁਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਉਹ ਵਡਾਣ ਆਦੇ ਤਿਸੇ ਆਦੇਸ ਆਦ ਅਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੁਏਕਾ

ਭਰਪੂਰ ਤਿਥ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾਹੇ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੇ ਮਨ ਮਾਹੇ ਤਿਥੇ ਭਗਤ ਵਸੇ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾਂਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵਿਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜਿਸਨੇ ਆਰ ਅਹਿਰਣ ਮਤ ਵੇਦ ਹਥਿਆਰ ਪਉ ਖਲਾਗਣ ਤਪਤਾਉ ਪਾਂਡਾ ਪਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ।

ਸ਼ਾਂਤ ਸੁਖ ਮਾਨੇ ਆਏ ਵਸਿਆ ਜਨਿਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ

ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ

ਤਨ ਭੇਦ ਸੁਨੈ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਾਸਨ ਤੋ ਗਿਆਨ ਸੁਨੈ ਅਰਸਰ ਕਾ ਸਨਾਨ ਸੁਨੈ ਪੜ ਪੜ ਪਾਵੇ ਮਾਨ ਸੁਨੈ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਰਾ ਗੁਣਾ ਕੇ ਗਾਹ ਸੁਨੈ ਸੇਖ ਪੀਰ ਪਾਤਸ਼ਾਹ ਸੁਨੈ ਅੰਦੇ ਪਾਵੇ ਰਾਹੁ ਸੁਨੈ ਹੱਥ ਵੇਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਜੇ ਹੋਵੇ ਸੁਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੇਤੀ ਦਾਰ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕੋ ਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਓ ਸੰਖ ਪੂਜਾ ਸੰਖ ਤਪ ਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਣ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਲਵੜ ਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਹਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਸੰਖ ਸਿਰ ਭਾਰੋ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਬਖਾਣ ਜਿਨੇ ਲਿਖੇ ਤੇ ਸਰਨਾਏ ਜੇ ਫੁਰਮਾਏ ਤੇ ਉੱਤੇ ਪਾਹੇ

ਜਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗੋ ਤੂੰ ਪਹਿਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ

ਜੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸਿਉਂ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾ ਹੀ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੇ ਡਾਕੀਏ।

ਪਾਈ ਦੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ। ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨ ਮੰਗਣ ਦੇ ਨਾ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ ਕਰਮੀ।

ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਦ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ।